ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੈ ਵਾਸਨਾ ਤਰਾ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਕਿਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ਼।

ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਗਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ।

ਪਇਆ ਰਣਵਤ ਨਾਨਕ ਤਿਨਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਅਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾ

ਕੀ ਤਮਾਸਾ ਜਬਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਬਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਤਾਈ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵਦਾ ਜਸ਼ਨ ਬਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ।

ਜੇਤੇ ਬਦਨ ਸ੍ਰਿਤ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਈਤੇ ਰਹਿ ਨਿਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨਿਲ ਅਨਾਦਿ ਅਸੰਭ ਤਾਕਾ ਮੂੜ ਚਰਤ ਭੇਦਾ ਜਾ ਕੋ ਭੇਵ ਨ ਭਾਵ ਤਵੇਦਾ ਤਾਂ ਕੋ ਕਿਰਪਾ ਨ ਅਨੁਮਾਨਤ ਮਹਾਂ ਮੂੜ ਕੇ ਭੇਦ ਨ ਜਾਣਤ

ਸੁਤਨੀ ਸਿਆ ਪ੍ਰਵਾਨ ਕਰਨੀ ਜੀ ਹੁਣ ਸਾਡੇ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਉਹਨਾਂ ਦੀ ਰਚਨਾ ਦੁਆਰਾ ਗੁਰ ਕਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾ ਨਰਾਜ ਪਾਨਨ ਪਾਨ ਦੀਵਾਨ ਦੇਵ ਉਪਮਾ ਮਹਾਨ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੀ ਸਜੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸੁਹੇਲਾ ਬਣਾ ਰਹੀ ਸਤਸੰਗੀ ਜਨੋ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਗੁਰੂ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਗੁਰੂ ਘਰ ਦੀ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਸੋ ਆਓ, ਜਿਵੇਂ ਸਤਿਗੁਰੂ ਜੀ ਸਾਡੇ 'ਤੇ ਰਹਿਮਤ ਕਰ ਰਹੇ ਨੇ, ਗੁਰੂ ਕੇ ਇਤਿਹਾਸ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸੁਹੇਲਾ ਬਣਾਈਏ। ਕੱਲ੍ਹ ਦੀ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਦੇ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਵਜ਼ੀਰ ਖਾਂ ਬਾਦਸ਼ਾਹ ਦਾ ਭੇਜਿਆ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਿਆ ਹੈ। ਸਤਿਗੁਰੂ ਜੀ ਨੂੰ ਮਿਲਣ ਵਾਸਤੇ ਇਸਨੇ ਸੁਨੇਹਾ ਭੇਜਿਆ, ਬੇਨਤੀ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਕਿ ਅੱਜ ਤੁਸੀਂ ਆਰਾਮ ਕਰੋ, ਕੱਲ੍ਹ ਦੇ ਦੀਵਾਨ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅਗਲੇ ਦਿਨ ਜਦੋਂ ਸਤਿਗੁਰੂ ਜੀ ਤਖ਼ਤ ਦੇ ਸੁਭਾਈਮਾਨ ਹੋਏ ਨੇ, ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਨੇ, ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਜਾਓ, ਵਜ਼ੀਰ ਖਾਂ ਨੂੰ ਸਾਡੇ ਪਾਸ ਬੁਲਾ ਕੇ ਲਿਆਓ। ਜਦੋਂ ਸਤਸੰਗਤ ਜੀ ਵਜ਼ੀਰ ਖਾਂ ਆਇਆ, ਸਤਿਗੁਰੂ ਜੀ ਤਖ਼ਤਾਂ 'ਤੇ ਸੁਭਾਈਮਾਨ ਨੇ ਸਤਿਗੁਰੂ ਜੀ ਦਾ ਸੋਹਣਾ ਸਰੂਪ ਦੇਖ ਕੇ, ਸਤਿਗੁਰੂ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹੈ। ਐਸਾ ਮਨ ਵਿੱਚ ਚਾਅ ਉਤਸ਼ਾਹ ਅੰਦਰ ਆਨੰਦ ਪੈਦਾ ਹੋਇਆ ਹੈ ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਤੋਲਣ ਦਾ ਭਾਵ ਕਿ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ। ਐਸਾ ਆਨੰਦ ਗੁਰੂ ਕੇ ਦਰਸ਼ਨ ਕਰਕੇ ਪ੍ਰਾਪਤ ਹੋਇਆ ਹੈ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਇਹ ਵਚਨ ਕਹੇ ਨੇ, ਜਿਸ ਮਿਲਿਆ ਹੋਏ ਆਨੰਦ ਸੋ ਸਤਿਗੁਰ ਕਹੇ। ਮਨ ਕੀ ਦੁਬਦਾ ਮਿਨ ਸਜਾਈ ਪਰਮ ਪਦ ਲੱਗੇ। ਇਹ ਗੁਰੂ ਕੇ ਦਰਸ਼ਨਾਂ ਦਾ ਫਲ ਹੈ, ਗੁਰੂ ਕੇ ਦਰਸ਼ਨਾਂ ਦਾ ਮਹਾਤਮ ਹੈ। ਸਤਿਗੁਰੂ ਜੀ ਦੀ ਬਾਣੀ ਹੈ, ਜਿਹਾ ਭਾਉ ਤਿਹਾ ਫਲ ਪਾਏ ਸੀ। ਗੱਲ ਹੈ ਭਾਵਨਾ ਦੀ, ਜਿਸ ਤਰ੍ਹਾਂ ਦੀ ਅਸੀਂ ਭਾਵਨਾ ਲੈ ਕੇ ਗੁਰੂ ਦੇ ਦਰ 'ਤੇ ਆਵਾਂਗੇ, ਗੁਰੂ ਦੇ ਦਰਸ਼ਨਾਂ ਵਾਸਤੇ ਆਵਾਂਗੇ, ਉਸ ਤਰ੍ਹਾਂ ਦਾ ਹੀ ਸਾਨੂੰ ਫਲ ਪ੍ਰਾਪਤ ਹੋਵੇਗਾ ਇੱਥੋਂ, ਉਸ ਤਰ੍ਹਾਂ ਦਾ ਫਲ ਸਾਡੀ ਝੋਲੀ ਦੇ ਵਿੱਚ ਪਵੇਗਾ। ਸਤਿਗੁਰੂ ਜੀ ਨੇ ਇਸ ਨੂੰ ਆਉਣ ਦਾ ਕਾਰਨ ਪੁੱਛਿਆ, ਦੱਸਿਆ ਕਿ ਮਹਾਰਾਜ ਮੈਨੂੰ ਬਾਦਸ਼ਾਹ ਜਹਾਂਗੀਰ ਨੇ ਤੁਹਾਡੇ ਪਾਸ ਤੁਹਾਨੂੰ ਆਪਣੇ ਨਾਲ ਲੈ ਕੇ ਆਉਣ ਵਾਸਤੇ ਭੇਜਿਆ। ਮਹਾਰਾਜ ਜੀ ਨੇ ਕਿਹਾ ਕੀ ਕਾਰਨ ਹੈ? ਦੱਸਿਆ ਮਹਾਰਾਜ, ਦੁਸ਼ਟ ਚੰਦੂ ਤੁਹਾਡੀਆਂ ਬਾਦਸ਼ਾਹ ਦੇ ਕੋਲ ਚੁਗਲੀਆਂ ਕਰਦਾ ਹੈ, ਕਈ ਅਜਿਹੀਆਂ ਗੱਲਾਂ ਬਣਾ ਕੇ ਬਾਦਸ਼ਾਹ ਨੂੰ ਦੱਸਦਾ ਜਿਹੜੀਆਂ ਹੋਈਆਂ ਵੀ ਨਹੀਂ। ਬਾਦਸ਼ਾਹ ਨੇ ਮੈਨੂੰ ਆਪਣੇ ਪਾਸ ਬੁਲਾ ਕੇ ਤੁਹਾਡੀ ਬਾਬਤ ਪੁੱਛਿਆ ਸੀ, ਮੈਂ ਜੋ ਹਕੀਕਤ ਹੈ ਸੱਚਾਈ ਹੈ ਉਸਨੂੰ ਦੱਸੀ ਹੈ, ਅਤੇ ਉਸ ਨੇ ਮੇਰੀਆਂ ਗੱਲਾਂ ਸੁਣ ਕੇ ਤੁਹਾਨੂੰ ਆਪਣੇ ਪਾਸ ਲੈ ਕੇ ਆਉਣ ਵਾਸਤੇ ਮੈਨੂੰ ਭੇਜਿਆ ਹੈ। ਸਤਿਗੁਰੂ ਜੀ ਅੱਗਿਓਂ ਮੁਸਕਰਾਉਂਦੇ ਹੋਏ ਬੋਲੇ ਕਿ ਬਾਦਸ਼ਾਹਾਂ ਦਾ ਐਸਾ ਬੁਲਾਵਾ ਹੁੰਦਾ ਹੈ, ਜਿਸ ਤਰ੍ਹਾਂ ਉਹਨਾਂ ਨੇ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਪਾਸ ਬੁਲਾਇਆ ਸੀ। ਇਤਿਹਾਦਕ ਜਿਹੜੇ ਵਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੇ ਨੇ, ਅਤੇ ਇਹ ਵਚਨ ਕੀਤਾ ਹੈ ਕਿ ਤੇਰੇ ਇਸ ਸਵਾਲ ਦਾ ਜਵਾਬ ਅਸੀਂ ਕੱਲ ਨੂੰ ਦੇਵਾਂਗੇ। ਇੱਧਰ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਹਿਲਾਂ ਵਿੱਚ ਆਏ ਨੇ, ਮਾਤਾ ਗੰਗਾ ਜੀ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਹੈ ਅਤੇ ਮਾਤਾ ਜੀ ਨੇ ਉਸ ਵੇਲੇ ਸਾਰੇ ਜਿਹੜੇ ਸਿਆਣੇ ਗੁਰਸਿੱਖ ਸਨ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਵਿਧੀ ਚੰਦ ਜੀ, ਭਾਈ ਪੁਰਾਣਾ ਜੀ ਇਤਿਆਦਿਕ, ਇਹ ਜਿਹੜੇ ਗੁਰਸਿੱਖ ਨੇ, ਹੋਰ ਗੁਰੂ ਘਰ ਦੇ ਜਿਹੜੇ ਸਮੂਹ ਮਸੰਦ ਨੇ, ਉਹਨਾਂ ਨੂੰ ਸੁਨੇਹਾ ਭੇਜਿਆ। ਸਭਾ ਲੱਗੀ ਹੈ ਅਤੇ ਉਸ ਸਭਾ ਦੇ ਵਿੱਚ ਇਸ ਬਾਬਤ ਵਿਚਾਰ ਕੀਤੀ ਗਈ ਕਿ ਕੀ ਬਾਦਸ਼ਾਹ ਦੇ ਕੋਲ ਸਾਨੂੰ ਜਾਣਾ ਚਾਹੀਦਾ ਕਿ ਜਾਂ ਨਹੀਂ ਜਾਣਾ ਚਾਹੀਦਾ। ਗੁਰਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ, ਪਹਿਲਾਂ ਤਾਂ ਮਸੰਦਾਂ ਨੇ ਇਸ ਗੱਲ ਦੇ ਬਾਬਤ ਕਿਹਾ ਕਿ ਮਹਾਰਾਜ ਤੁਸੀਂ ਜਾਣਦੇ ਹੋ ਕਿ ਪਹਿਲੇ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਦਸ਼ਾਹ ਨੂੰ ਮਿਲਣ ਵਾਸਤੇ ਗਏ ਸੀ, ਉਸ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਕੀ ਕੀਤਾ ਹੈ। ਸਤਿਗੁਰੂ ਜੀ ਦਾ ਦੁਸ਼ਟ ਪਾਪੀ ਦੇ ਘਰ ਉਤਾਰਾ ਕਰਵਾ ਕੇ ਬਾਅਦ ਵਿੱਚ ਉਹਨਾਂ ਨੂੰ ਪੁੱਛਿਆ ਹੀ ਨਹੀਂ, ਅਤੇ ਉਸ ਪਾਪੀ ਨੇ ਅਨੇਕਾਂ ਤਰ੍ਹਾਂ ਦੀ ਤਸੀਹੇ ਦੇ ਕੇ ਸਤਿਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਅਤੇ ਇਸ ਗੱਲ ਨੂੰ ਫਿਰ ਗੁਪਤ ਰੱਖਿਆ ਗਿਆ, ਸਾਨੂੰ ਦੱਸਿਆ ਵੀ ਨਹੀਂ ਗਿਆ। ਇਸ ਕਰਕੇ ਤੁਹਾਨੂੰ ਨਹੀਂ ਜਾਣਾ ਚਾਹੀਦਾ, ਮਸੰਦਾ ਨੇ ਇਹ ਗੱਲ ਕਹੀ। ਅਤੇ ਦੂਸਰੇ ਪਾਸੇ ਫਿਰ ਜਦੋਂ ਬਾਬਾ ਬੁੱਢਾ ਜੀ ਇਤਿਹਾਸਕ ਜੀ ਗੁਰਸਿੱਖ ਨੇ, ਇਹਨਾਂ ਦੇ ਨਾਲ ਵੀ ਅਜੇ ਵਿਚਾਰ ਕਰਨੀ ਹੈ। ਮਾਤਾ ਗੰਗਾ ਜੀ ਨੇ ਵੀ ਆਪਣੀ ਵਿਚਾਰ ਇੱਥੇ ਦਿੱਤੀ ਹੈ ਕਿ ਜੇ ਆਪਾਂ ਬਾਦਸ਼ਾਹ ਦੇ ਨਾਲ ਝਗੜਾ ਕਰਦੇ ਹਾਂ ਅਤੇ ਤਾਂ ਵੀ ਗੱਲ ਜਿਹੜੀ ਹੈ ਉਹ ਠੀਕ ਨਹੀਂ, ਆਪਾਂ ਨੂੰ ਬਾਦਸ਼ਾਹ ਦੇ ਨਾਲ ਪਿਆਰ ਬਣਾ ਕੇ ਰੱਖਣਾ ਚਾਹੀਦਾ, ਅਜਿਹਾ ਕਰਨਾ ਚਾਹੀਦਾ ਕਿ ਸਾਡਾ ਬਾਦਸ਼ਾਹ ਦੇ ਨਾਲ ਨਾ ਵਿਰੋਧ ਹੋਵੇ ਅਤੇ ਨਾ ਹੀ ਸਾਡੇ ਪਿਆਰ ਦੇ ਵਿੱਚ ਜਿਹੜੀ ਸਾਂਝ ਵਿੱਚ ਕੋਈ ਫਰਕ ਪਵੇ। ਕਿਉਂਕਿ ਜਿਹੜਾ ਝਗੜਾ ਹੈ, ਲੜਾਈ ਹੈ, ਇਹਦੇ ਨਾਲ ਕਈ ਤਰ੍ਹਾਂ ਦੇ ਜੀਵਨ ਦੇ ਵਿੱਚ ਦੁੱਖ ਆਉਂਦੇ ਨੇ। ਇਹ ਜਿਹੜਾ ਸਥਾਨ ਹੈ, ਸਾਡੇ ਵੱਡਿਆਂ ਵਡੇਰਿਆਂ ਨੇ ਬੜੇ ਯਤਨਾਂ ਦੇ ਨਾਲ ਇਸ ਨੂੰ ਵਰਸਾਇਆ ਹੈ, ਬਾਹਰੋਂ ਲੋਕ ਲਿਆ ਕੇ ਇਸ ਨਗਰ ਨੂੰ ਵਸਾਇਆ ਹੈ। ਇਤਿਹਾਸਕ ਜਿਹੜੀਆਂ ਗੱਲਾਂ ਮਾਤਾ ਗੰਗਾ ਜੀ ਨੇ ਕੀਤੀਆਂ ਨੇ ਅਤੇ ਇਸ ਤੋਂ ਅੱਗੇ ਜੋ ਇਤਿਹਾਸ ਆਰੰਭ ਹੋ ਰਿਹਾ ਹੈ, ਸੋ ਆਓ ਬੜੇ ਪਿਆਰ ਦੇ ਨਾਲ ਉਸ ਕਥਾ ਨੂੰ ਸਰਵਣ ਕਰੀਏ ਜੀ।
1: ਸ਼੍ਰੀ ਗੰਗਾ ਕੀ ਬਾਕ ਸੁਣ ਬ੍ਰਿਧ ਭਾਈ ਗੁਰਦਾਸ।
0: ਸਤਿਕਾਰਕ ਮਾਤਾ ਗੰਗਾ ਜੀ ਦੇ ਵਚਨ ਸੁਣ ਕੇ

0: ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵਾਪਰਨਾ ਹੈ, ਜੋ ਹੋਣਾ ਹੈ, ਉਸ ਸਾਰੀ ਗਤੀ ਨੂੰ ਜਾਣਦਿਆਂ ਹੋਇਆ, ਉਸ ਸਾਰੀ ਗਤੀ ਨੂੰ ਭਾਸਦਿਆਂ ਹੋਇਆ ਬਾਬਾ ਬੁੱਢਾ ਜੀ ਉਸ ਗੱਲ ਨੂੰ ਪ੍ਰਗਟ ਕਰਨ ਵਾਸਤੇ ਆਪਣੀ ਮੁਖ ਤੋਂ ਬਚਨ ਬੋਲੇ ਹਨ।
1: ਮਾਤਾ ਜੀ ਸੁਣੇ ਹਮ ਕਹੇ,
0: ਕਹਿਣ ਲੱਗੀ ਕਿ ਮਾਤਾ ਜੀ ਅਸੀਂ ਕਹਿੰਦੇ ਹਾਂ ਤੇ ਆਪ ਜੀ ਸਰਵਣ ਕਰੋ, ਸੁਣਨਾ ਕਰੋ।
1: ਸ੍ਰੀ ਹਰਗੋਬਿੰਦ ਸਭ ਗਤ ਲਹੇ,
0: ਬੜੇ ਪਿਆਰ ਦੇ ਨਾਲ ਬਾਬਾ ਬੁੱਢਾ ਜੀ ਕਹਿੰਦੇ ਕਿ ਮਾਤਾ ਜੀ ਸਾਡੀ ਗੱਲ ਧਿਆਨ ਦੇ ਨਾਲ ਸੁਣਨਾ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਰੀ ਗਤੀ ਨੂੰ ਜਾਣਦੇ ਨੇ, ਇਹਨਾਂ ਨੂੰ ਸਭ ਕੁਝ ਪਤਾ ਹੈ।
1: ਹੋਣਹਾਰ ਇਨਤੇ ਨਿਸ਼ਾਨੀ,
0: ਹੋਣਹਾਰ ਇਨਤੇ ਨਿਸ਼ਾਨੀ, ਜੋ ਕੁਝ ਹੋਣਾ ਹੈ ਨਾ, ਜੋ ਆਉਣ ਵਾਲੇ ਸਮੇਂ ਵਿੱਚ ਵਾਪਰੇਗਾ, ਇਹਨਾਂ ਤੋਂ ਕੋਈ ਲੁਕਿਆ ਛੁਪਿਆ ਨਹੀਂ ਹੈ।
1: ਜੋ ਕਰਨੋ ਸਗਰੋ ਮਨ ਜਾਨੀ,
0: ਤੇ ਜੋ ਇਹਨਾਂ ਨੇ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਉਸ ਕਰਤੀ ਨੇ ਜੋ ਕਰਨਾ ਹੈ, ਉਹ ਸਭ ਕੁਝ ਇਹ ਮਨ ਵਿੱਚ ਜਾਣਦੇ ਹਨ।
1: ਪ੍ਰਥਮ ਸਪਤ

0: ਫਿਰ ਸਾਰੀ ਗੁਰਸਿੱਖਾਂ ਵਿੱਚ ਬੈਠ ਕੇ ਇਹ ਗੱਲ ਇਹਨਾਂ ਨੇ ਕਹੀ ਹੈ, ਉਚਾਰਨ ਕੀਤੀ ਹੈ।
1: ਦੁਤੀਏ ਗੁਰ ਅਰਜਨ ਬਿਰਤਾਂਤ,
0: ਅਤੇ ਦੂਸਰੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਜੋ ਬਿਰਤਾਂਤ ਹੈ।
1: ਹੋਵਨ ਲੱਗਿਓ ਅਬੇ ਬਖਿਆਤ,
0: ਹੁਣ ਉਹ ਪ੍ਰਗਟ ਹੋਣ ਲੱਗਾ ਹੈ।
1: ਪਲਟੋ ਲੈ ਬੇ ਕੋ ਅਬ ਸਮੋ,
0: ਤੇ ਹੁਣ ਬਦਲਾ ਲੈਣ ਦਾ ਸਮਾਂ ਆਇਆ ਹੈ।
1: ਦਿੱਲੀ ਚਲੋ ਇਹੀ ਮਤ ਹਮੋ,
0: ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਮਾਤਾ ਜੀ ਸਾਡੀ ਤੇ ਇਹੀ ਸਲਾਹ ਹੈ ਕਿ ਸਾਨੂੰ ਇਸ ਸਮੇਂ ਦਿੱਲੀ ਬਾਦਸ਼ਾਹ ਦੀ

0: ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਪਾਪੀ ਨੂੰ ਮਾਰਨ ਦੀ ਸੁਗੰਧ ਲਈ ਹੈ, ਇਹ ਦਿੱਲੀ ਜਾ ਕੇ ਹੀ ਪੂਰੀ ਕਰਨ।
1: ਬਿਨਾਂ ਚੱਲੇ ਨਹਿ ਮਾਰਨ ਹੋਏ,
0: ਬਿਨਾਂ ਚੱਲੇ ਨਹਿ ਮਾਰਨ ਹੋਏ, ਦਿੱਲੀ ਜਾਣ ਤੋਂ ਬਗੈਰ ਚੰਦੂ ਨੂੰ ਮਾਰਿਆ ਨਹੀਂ ਜਾ ਸਕੇਗਾ।
1: ਪੂਰਨ ਕਰੀ ਸਬਤ ਕਰ ਜੋਏ,
0: ਜੋਏ ਨਾਨੇ ਉਸ ਨੂੰ ਮਾਰਨ ਦੀ ਸੁਗੰਧ ਲਈ ਹੈ, ਦਿੱਲੀ ਜਾ ਕੇ ਉਸ ਨੂੰ ਪੂਰਨ ਕਰਨ।
1: ਸ੍ਰੀ ਅੰਮ੍ਰਿਤਸਰ ਬਸੋ ਸੁਖਾਰੀ,
0: ਆਪ ਜੀ ਇੱਥੇ ਸ੍ਰੀ ਅੰਮ੍ਰਿਤਸਰ

0: ਇੱਥੇ ਕੁਝ ਵਿਗਾੜ ਨਹੀਂ ਕਰੀ ਗਏ ਇੱਥੇ ਤੁਹਾਡਾ ਜਾਂ ਕਿਸੇ ਦਾ ਵੀ ਕੁਝ ਵਿਗਾੜ ਨਹੀਂ ਸਕੇਗਾ।
1: ਆਗੀ ਸ਼ਾਹਜਹਾਂ ਜਬ ਹੋਈ,
0: ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਦੋਂ ਸ਼ਾਹਜਹਾਂ ਤਖ਼ਤ ਦੇ ਉੱਪਰ ਬੈਠੇਗਾ, ਬਾਦਸ਼ਾਹ ਬਣੇਗਾ।
1: ਜਿਮ ਗੁਰ ਕਰੀ ਵਰਤ ਹੈ ਸੋਈ,
0: ਜਿਵੇਂ ਸਤਿਗੁਰ ਜੀ ਕਰਨਗੇ ਉਸੇ ਤਰ੍ਹਾਂ ਹੀ ਉਹ ਵਰਤੇਗਾ, ਜਾਂ ਜਿਵੇਂ ਸਤਿਗੁਰ ਜੀ ਕਰਨਗੇ ਉਸੇ ਤਰ੍ਹਾਂ ਹੀ ਅੱਗੇ

0: ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਪਾਪੀ ਨੂੰ ਮਾਰ ਕਰਕੇ ਉਸ ਨੂੰ ਮਿੱਟੀ ਵਿੱਚ ਬਲਾ ਕੇ ਸੰਸਾਰ ਦੇ ਵਿੱਚ ਸ੍ਰੇਸ਼ਟ ਜਸ ਪ੍ਰਾਪਤ ਕਰੋ।
1: ਇੱਕ ਵਜ਼ੀਰ ਖਾਂ ਨਿਤ ਢਿੱਗ ਸ਼ਾਹੂ,
0: ਇੱਕ ਬਾਦਸ਼ਾਹ ਦੇ ਕੋਲ ਗੁਰੂ ਘਰ ਦਾ ਪ੍ਰੇਮੀ ਵਜ਼ੀਰ ਖਾਂ ਹੀ ਰਹਿੰਦਾ ਹੈ।
1: ਸਤਿਗੁਰ ਕੋ ਸੇਵਕ ਸੁਖ ਚਾਹੂ,
0: ਇਹ ਸਤਿਗੁਰੂ ਜੀ ਦਾ ਸੇਵਕ ਹੈ ਅਤੇ ਸਤਿਗੁਰੂ ਜੀ ਦੇ ਵਾਸਤੇ ਹਮੇਸ਼ਾ ਹੀ ਇਹ ਸੁਖ ਚਾਹੁੰਦਾ ਹੈ।
1: ਤਿਸਕੇ ਸਰਬ ਬਾਤ ਸਮੁਦਾਈ,
0: ਇਸਨੇ ਸਰਬ ਬਾਤ ਸਮਝਾਈ, ਉਸਨੇ ਸਾਰੀ ਜਿਹੜੀ ਗੱਲ ਹੈ ਉਹ ਸਮਝ ਆਈ ਹੈ।
1: ਚਲਹੇ ਗੁਰੂ ਚੰਦੂ ਲੇ ਘਾਈ,
0: ਚਲਹੇ ਗੁਰੂ ਚੰਦੂ ਲੇ ਘਾਈ, ਕਿ ਜੇ ਚੰਦੂ ਨੂੰ ਮਾਰਨਾ ਹੈ ਤੇ ਸਤਿਗੁਰੂ ਜੀ ਨੂੰ ਬਾਦਸ਼ਾਹ ਦੇ ਕੋਲ ਜਾਣਾ ਪਵੇਗਾ। ਜੇ ਸਤਿਗੁਰੂ ਜੀ ਉੱਥੇ ਜਾਣਗੇ ਤੇ ਤਾਂ ਹੀ ਚੰਦੂ ਨੂੰ ਇਹ ਮਾਰ ਸਕਣਗੇ।
1: ਜਹਾਂਗੀਰ ਚਾ ਫਰਜ਼ ਉਤਾਰਾ,
0: ਹੁਣ ਬਾਦਸ਼ਾਹ ਜਹਾਂਗੀਰ ਆਪਣਾ ਇਹ ਜਿਹੜਾ ਫਰਜ਼ ਹੈ ਉਹ ਨਿਭਾਉਣਾ ਚਾਹੁੰਦਾ ਹੈ, ਆਪਣੇ ਸਿਰ ਤੇ ਜਿਹੜੀ ਮਰਿਆਈ ਹੈ ਨਾ ਉਹਨੂੰ ਲਾਉਣੀ ਚਾਹੁੰਦਾ ਹੈ।
1: ਲਿਹੋ ਪਲਟਾ ਜਿਸਨੇ ਗੁਰ ਮਾਰਾ,
0: ਹੁਣ ਤੇ ਬਾਦਸ਼ਾਹ ਕਹਿ ਰਿਹਾ ਹੈ ਕਿ ਜਿਸ ਚੰਦੂ ਨੇ ਗੁਰੂ ਨੂੰ ਮਾਰਿਆ ਹੈ ਉਹਦੇ ਕੋਲੋਂ ਤੁਸੀਂ ਬਦਲਾ ਲੈਣਾ ਕਰੋ।
1: ਨਹਿ ਆਛੇ ਕੁਛ ਕਰਨ ਬਖੇਰਾ,
0: ਨਹਿ ਆਛੇ ਕੁਛ ਕਰਨ ਬਖੇਰਾ, ਬਾਦਸ਼ਾਹ ਦੇ ਨਾਲ ਝਗੜਾ ਕਰਨਾ ਕੋਈ ਚੰਗੀ ਗੱਲ ਨਹੀਂ ਹੈ।
1: ਵਿਗੜੀ ਪਰ ਹੈ ਜੰਗ ਵਢੇਰਾ,
0: ਜੇ ਬਾਦਸ਼ਾਹ ਦੇ ਨਾਲ ਵਿਗੜ ਪੈ ਵਿਗਾੜ ਪੈ ਜਾਵੇਗਾ ਤੇ ਫਿਰ ਬਹੁਤ ਵੱਡਾ ਜੰਗ ਹੋਵੇਗਾ।
1: ਕੌਣ ਕਾਜ ਹਿਤ ਕਰੋ ਬਿਖਾਦਾ,
0: ਤੇ ਕਿਸ ਕਾਰਜ ਵਾਸਤੇ ਫਿਰ ਆਪਾਂ ਝਗੜਾ ਕਰਨਾ ਹੈ।
1: ਆਸ ਕੀਜੇ ਜਿਮ ਹੋਏ ਅਹਿਲਾਦਾ,
0: ਬਾਬਾ ਬੁੱਢਾ ਜੀ ਕਹਿੰਦੇ ਐਸਾ ਕਾਰਜ ਕਰਨਾ ਚਾਹੀਦਾ ਜਿਹਦੇ ਨਾਲ ਸੁਖ ਆਨੰਦ ਪ੍ਰਾਪਤ ਹੋਵੇ।
1: ਸ਼੍ਰੀ ਅਰਜਨ ਸਭ ਅੰਤਰ ਜਾਮੀ,
0: ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਸਨ, ਅੰਤਰ ਜਾਮੀ ਸਤਿਗੁਰੂ ਸਨ।
1: ਚਾਹੇ ਸੋ ਕਰੈ ਜਗਤ ਕੇ ਸਵਾਮੀ,
0: ਚਾਹੇ ਸੋ ਕਰੈ ਜਗਤ ਕੇ ਸਵਾਮੀ, ਸਾਰੇ ਸੰਸਾਰ ਦੇ ਮਾਲਕ ਸਨ, ਜੋ ਉਹ ਚਾਹੁੰਦੇ ਉਹ ਕਰ ਸਕਦੇ ਸਨ, ਜਾਂ ਜੋ ਉਹ ਚਾਹੁੰਦੇ ਸਨ ਉਹਨਾਂ ਨੇ ਉਹੀ ਕੀਤਾ ਹੈ।
1: ਸਮੋ ਜਾਨ ਤਨ ਤਜਬੇ ਆਵਾ,
0: ਜਦੋਂ ਉਹਨਾਂ ਨੇ ਜਾਣਿਆ ਕਿ ਸਾਡੇ ਸਰੀਰ ਨੂੰ ਤਿਆਗਣ ਦਾ ਸਮਾਂ ਆ ਗਿਆ ਹੈ।
1: ਸਿਮਰਿਓ ਗਿਆਨੀ ਸਰਾਪ ਅਲਾਵਾ,
0: ਉਸ ਸਮੇਂ ਨੂੰ ਸਤਿਗੁਰੂ ਜੀ ਨੇ ਚੇਤੇ ਕੀਤਾ ਹੈ, ਜਿਹੜਾ ਸਾਧ ਸੰਗਤ ਜੀ ਮੌਤ ਦਾ ਸਮਾਂ ਹੈ ਨਾ ਇਹ ਅਟਲ ਹੈ, ਜਿੱਥੇ ਲਿਖੀ ਹੈ ਜਿਵੇਂ ਲਿਖੀ ਹੈ ਜਿਸ ਸਮੇਂ ਹੋਣੀ ਹੈ ਨਾ ਉਹ ਹੋ ਕੇ ਹੀ ਰਹਿਣੀ ਹੈ। ਪਰ ਜਿਹੜੇ ਆਤਮਿਕ ਗਿਆਨੀ ਹੁੰਦੇ ਨੇ ਉਹਨਾਂ ਨੂੰ ਇਸ ਆਪਣੇ ਅਖੀਰਲੇ ਸਮੇਂ ਦਾ ਵੀ ਗਿਆਨ ਹੁੰਦਾ ਹੈ, ਪਤਾ ਹੁੰਦਾ ਹੈ ਕਿ ਸਾਡੇ ਅਖੀਰਲੇ ਸਮੇਂ ਸਾਡੇ ਨਾਲ ਕੀ ਘਟਨਾ ਵਾਪਰੇਗੀ ਅਤੇ ਸਾਡਾ ਜਿਹੜਾ ਇਹ ਸਰੀਰ ਵਿਨਸੇਗਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਰੀਰ ਵਿਨਸਣ ਦਾ ਸਮਾਂ ਜਾਣ ਕਰਕੇ ਕਿ ਇਹ ਸਰੀਰ ਵਿਨਸਣ ਦਾ ਕੀ ਕਾਰਨ ਬਣੇਗਾ, ਉਸ ਕਾਰਨ ਨੂੰ ਪੂਰੀਆਂ ਕਰਨ ਵਾਸਤੇ ਆਪ ਸਤਿਗੁਰੂ ਜੀ ਲਾਹੌਰ ਦੇ ਵਿੱਚ ਚੱਲ ਕੇ ਗਏ ਹਨ।
1: ਸਾਚ ਕਰਨ ਹਿਤ ਬਚ ਤਿਸ ਕੀਰਾ,
0: ਉਸ ਅਕਾਲ ਪੁਰਖ ਜੀ ਦੇ ਬਚਨਾਂ ਨੂੰ ਸੱਚੇ ਕਰਨ ਵਾਸਤੇ।
1: ਦੇ ਚੰਦੂ ਸਿਰ ਦੋਸ਼ ਵਢੇਰਾ,
0: ਅਤੇ ਚੰਦੂ ਦੇ ਸਿਰ ਆਪਣੀ ਸ਼ਹਾਦਤ ਦਾ ਵੱਡਾ ਜਿਹੜਾ ਦੋਸ਼ ਹੈ ਉਸ ਨੂੰ ਦਿੱਤਾ ਹੈ।
1: ਸਾਚ ਕਰਨ ਹਿਤ ਤਿਸ ਬਚ ਕੀਰਾ,
0: ਤੇ ਫਿਰ ਗਏ ਵੈਕੁੰਠ ਮੁਕੰਦ ਸੁਸੰਦੇ, ਆਪਣੀ ਇੱਛਾ ਦੇ ਅਨੁਸਾਰ ਆਪਣਾ ਪੰਜ ਭੂਤਕ ਸਰੀਰ

0: ਵਰਣਾ ਪੰਜੇ ਹੀ ਸਤਿਗੁਰੂ ਸਾਹਿਬ ਜੀ ਦੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਰੂਪ ਹਨ।
1: ਸ੍ਰੀ ਹਰਗੋਬਿੰਦ ਜੋਤ ਅਨੂਪ,
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਿੱਚ ਜੋ ਗੁਰੂ ਨਾਨਕ ਦੀ ਜੋਤ ਹੈ ਉਹ ਉਪਮਾ ਤੋਂ ਰਹਿਤ ਹੈ।
1: ਜਿਮ ਚਾਹੈ ਇਹ ਕਰੇ ਗੁਸਾਈ,
0: ਮਾਤਾ ਜੀ ਇਹ ਮਾਲਕ ਨੇ ਜਿਵੇਂ ਚਾਹੁਣ ਇਹ ਸਭ ਕੁਝ ਕਰ ਸਕਦੇ ਹਨ।
1: ਸਭ ਪਰ ਬਲੀ ਚਿੰਤਨ ਹਕਾਈ,
0: ਸਾਰਿਆਂ ਨਾਲੋਂ ਇਹ ਬਲਵਾਨ ਨੇ ਤੁਸੀਂ ਇਹਨਾਂ ਦੀ ਕੋਈ ਚਿੰਤਾ ਨਾ ਕਰਨ ਕਰੋ।
1: ਮਹਾ ਪ੍ਰਤਾਪਵੰਤ ਰਣਧੀਰ,
0: ਬਹੁਤ ਵੱਡੀ ਪ੍ਰਤਾਪਵੰਤ ਯੋਧੇ ਹਨ।
1: ਇਨਕੀ ਸਾਹਮਣਾ ਹੈ ਅਪਰ ਸਰੀਰ,
0: ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿੰਦੇ ਕਿ ਇਹਨਾਂ ਦੇ ਸਦਰਸ਼ ਕਿਸੇ ਦਾ ਵੀ ਸਰੀਰ ਨਹੀਂ ਜਾਂ ਸਰੀਰਕ ਬਲ ਇਹਨਾਂ ਦੇ ਸਦਰਸ਼ ਕਿਸੇ ਦੇ ਕੋਲ ਨਹੀਂ ਹੈ।
1: ਇਸ ਪ੍ਰਕਾਰ ਜਦ ਬ੍ਰਿਧ ਨੇ ਕਹਿਓ,
0: ਸਤਸੰਗ ਜੀ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਬਤ

0: ਚੰਗਾ ਸਮਝਿਆ ਹੈ ਜਾਣਿਆ ਹੈ
1: ਸਤਿਗੁਰ ਮੰਦ ਮੰਦ ਮੁਸਕਾਈ।
0: ਇੱਧਰ ਹੁਣ ਵੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਨਾ ਮੱਠਾ ਮੱਠਾ ਥੋੜਾ ਥੋੜਾ ਮੁਸਕਰਾਏ ਹਨ।
1: ਕਹਿਓ ਕਿ ਚਹਿਸ ਦੁਸ਼ਟ ਮਰਵਾਈ।
0: ਮੁਸਕਰਾਉਂਦੇ ਹੋਏ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਕਿਹਾ ਕਿ ਬਾਬਾ ਜੀ ਸਾਡੇ ਕੋਲੋਂ ਤੁਸੀਂ ਹੁਣ ਦੁਸ਼ਟ ਨੂੰ ਮਰਵਾਉਣਾ ਚਾਹੁੰਦੇ ਹੋ।
1: ਬ੍ਰਿਜ ਨੇ ਕਹਿਓ ਨਾ ਫੇਰ ਹੀ ਕੋਈ।
0: ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਸਮਾਂ ਹੈ ਹੋਣ ਹਾਰ ਗੱਲ ਹੈ ਨਾ ਇਹਨੂੰ ਕੋਈ ਮੋੜ ਨਹੀਂ ਸਕਦਾ।
1: ਜਿਮ ਬਚ ਕਹਿ ਤਿਮ ਹੀ ਸੱਚ ਹੋਈ।
0: ਜਿਮ ਬਚ ਕਹਿ ਤਿਮ ਹੀ ਸੱਚ ਹੋਈ ਤੇ ਨਾਲ ਸਤਿਗੁਰੂ ਜੀ ਨੇ ਇਹ ਵਚਨ ਕਹੇ ਨੇ ਕਿ ਬਾਬਾ ਬੁੱਢਾ ਜੀ ਤੁਹਾਡੇ ਵਚਨਾਂ ਨੂੰ ਕੋਈ ਮੋੜ ਨਹੀਂ ਸਕਦਾ ਫੇਰ ਨਹੀਂ ਸਕਦਾ। ਜਿਵੇਂ ਤੁਸੀਂ ਵਚਨ ਕਹੇ ਨੇ ਨਾ ਤਿਵੇਂ ਇਹ ਬਿਲਕੁਲ ਸੱਚ ਹੋਣਗੇ।
1: ਹੋਣ ਹਾਰ ਸੋ ਕਰੀ ਉਚਾਰੀ।
0: ਜੋ ਹੋਣ ਹਾਰ ਹੈ ਜੋ ਵਾਪਰਨਾ ਹੈ ਜੋ ਭਾਣਾ ਹੋਣਾ ਹੈ ਨਾ ਉਸ ਭਾਣੇ ਦੇ ਬਾਬਤ ਆਪ ਜੀ ਉਚਾਰਨ ਕਰ ਰਹੇ ਹੋ। ਆਪ ਜੀ ਨੇ ਵਚਨ ਉਚਾਰਨ ਕੀਤੇ ਹਨ।
1: ਜੋ ਉਚਰੀ ਸੋ ਹੋਵਨ ਹਾਰੀ।
0: ਜੋ ਆਪ ਜੀ ਵਚਨ ਉਚਾਰਨ ਕਰ ਰਹੇ ਹੋ ਇਹ ਬਿਲਕੁਲ ਹੋਣ ਵਾਲੇ ਹਨ।
1: ਪਾਹਨ ਰੀਖ ਮਿਟੇ ਨਹਿ ਜੈਸੀ।
0: ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪੱਥਰ ਦੇ ਵਿੱਚ ਕੋਈ ਲਕੀਰ ਖਿੱਚ ਦੇਈਏ ਤੇ ਉਹ ਮਿਟਦੀ ਨਹੀਂ ਹੈ।
1: ਗਾਜਰਦ ਨਿਕਸਨਾ ਪਰਵ ਸਿਹ ਕੈਸੀ।
0: ਗਾਜਰਦ ਨਿਕਸਨਾ ਪਰਵੇਸ਼ ਕੈਸੀ। ਜਿਹੜੇ ਹਾਥੀ ਦੇ ਦੰਦ ਨੇ ਨਾ ਸਾਧ ਸੰਗਤ ਜੀ ਜਦੋਂ ਇੱਕ ਵਾਰ ਉਹ ਮੂੰਹ ਤੋਂ ਬਾਹਰ ਆ ਜਾਂਦੇ ਨੇ ਨਾ ਉਹ ਦੁਬਾਰਾ ਉਹਨਾਂ ਨੂੰ ਮੂੰਹ ਦੇ ਅੰਦਰ ਪ੍ਰਵੇਸ਼ ਨਹੀਂ ਕਰਵਾਇਆ ਜਾ ਸਕਦਾ। ਜਦੋਂ ਹਾਥੀ ਦੇ ਦੰਦ ਮੂੰਹ ਦੇ ਵਿੱਚੋਂ ਬਾਹਰ ਆ ਜਾਂਦੇ ਹਨ ਇਸੇ ਤਰ੍ਹਾਂ ਇਹ ਉਦਾਹਰਣਾਂ ਨੇ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੁਹਾਡੇ ਮੁੱਖ ਦੇ ਵਿੱਚੋਂ ਜਿਹੜਾ ਵਚਨ ਨਿਕਲਿਆ ਉਹ ਅਟਲ ਹੈ ਉਹ ਸੱਚਾਈ ਹੈ ਉਹਨਾਂ ਵਚਨਾਂ ਨੂੰ ਕੋਈ ਟਾਲ ਨਹੀਂ ਸਕਦਾ।
1: ਸੁਣ ਗੁਰ ਤੇ ਗੁਰਦਾਸ ਬਖਾਨੀ।
0: ਸਤਿਗੁਰੂ ਜੀ ਦੇ ਵਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਵੀ ਬੇਨਤੀ ਕੀਤੀ ਵਚਨ ਕੀਤੇ ਹਨ।
1: ਅਸ਼ਟ ਗੁਰਨ ਢਿੱਗ ਇਹ ਅਵਗਵਾਨੀ।
0: ਇਹ ਛੇ ਗੁਰਾਂ ਦੇ ਕੋਲ ਆਗੂ ਬਣ ਕੇ ਸ਼੍ਰੋਮਣੀ ਬਣ ਕੇ ਮੁੱਖ ਸੇਵਾਦਾਰ ਬਣ ਕੇ ਰਹੇ ਹਨ।
1: ਸੁਭ ਮਤ ਇਨ ਸਮ ਕਿਸ ਕੀ ਕਹੀ ਹੈ।
0: ਕਿ ਸਤਿਗੁਰੂ ਜੀ ਇਹਨਾਂ ਦੇ ਸਦਰਸ਼ ਕਿਹਦੀ ਸ੍ਰੇਸ਼ਟ ਮਤ ਕਹਿਣਾ ਕਰੀਏ ਭਾਵ ਕਿ ਇਹਨਾਂ ਨਾਲੋਂ ਕੋਈ ਸਿਆਣਾ ਹੈ ਹੀ ਨਹੀਂ। ਇਹ ਦਾਨੇ ਨੇ ਇਹਨਾਂ ਕੋਲ ਗੁਰੂ ਨਾਨਕ ਦੇ ਬਖਸ਼ਿਸ਼ ਕੀਤੀ ਹੋਈ ਵਿਵੇਕ ਬੁੱਧੀ ਹੈ ਸ੍ਰੇਸ਼ਟ ਮਤ ਹੈ।
1: ਨਿਪੁੰਨ ਜਿਤੇ

0: ਉਸ ਜਿਹੜਾ ਚੰਦੂ ਹੈ ਉਸ ਦਾ ਵਿਨਾਸ਼ ਹੋਵੇਗਾ।
1: ਤ੍ਰਿਤੀਏ ਸਫਤ ਕਰਹੇਂਗੇ ਪੂਰੀ।
0: ਤੀਸਰੀ ਗੱਲ ਇਹ ਹੈ ਕਿ ਜਿਹੜੀ ਉਸ ਪਾਪੀ ਨੂੰ ਮਾਰਨ ਦੀ ਆਪ ਜੀ ਨੇ ਸੁਗੰਧ ਲਈ ਹੈ ਉਹ ਵੀ ਪੂਰੀ ਜੋ ਹੋਵੇਗੀ।
1: ਮਿਲਨ ਸ਼ਾਹੂ ਸੋ ਸਵੈ ਬਿਦਰੂਰੀ।
0: ਮਿਲਨ ਸ਼ਾਹੂ ਸੋ ਹੋਵੈ ਬਿਦਰੂਰੀ ਤੇ ਬਾਦਸ਼ਾਹ ਦੇ ਨਾਲ ਜਿਹੜਾ ਮਿਲਣਾ ਹੈ ਨਾ ਇਹ ਚੰਗੀ ਗੱਲ ਹੈ।
1: ਕਰਤ ਆਨੰਦ ਬਿਲੰਦ ਬਿਲਾਸਾ।
0: ਇਸ ਤਰ੍ਹਾਂ ਸਾਧ ਸੰਗਤ ਜੀ ਕਰਤ ਆਨੰਦ ਬਿਲੰਦ ਬਿਲਾਸਾ ਤੇ ਬਹੁਤ ਜ਼ਿਆਦਾ ਆਨੰਦ ਵਾਲੇ ਕੌਤਕ ਕੀਤੇ ਨੇ ਵਚਨ ਬਿਲਾਸ਼ ਕੀਤੇ ਹਨ।
1: ਆਏ ਸੁਧਾਸਰ ਬਾਸੀ ਬਾਸਾ।
0: ਭਾਈ ਗੁਰਦਾਸ ਜੀ ਕਹਿੰਦੇ ਕਿ ਆਨੰਦ ਨੂੰ ਦੇਣ ਵਾਲੇ ਆਪ ਜੀ ਕੌਤਕ ਕਰਕੇ ਨਾ ਫਿਰ ਵਾਪਸ ਅੰਮ੍ਰਿਤਸਰ ਦੇ ਵਿੱਚ ਆਣ ਕੇ ਵਸ ਕਰਨ ਕਰਿਓ।
1: ਸ਼੍ਰੀ ਗੰਗਾ ਸੁਨ ਮਨ ਹਰ ਖਾਨੀ।
0: ਇਹ ਵਚਨ ਸੁਣ ਕੇ ਮਾਤਾ ਗੰਗਾ ਜੀ ਮਨ ਵਿੱਚ ਬਹੁਤ ਖੁਸ਼ ਹੋਏ ਹਨ।
1: ਇਹ ਸਭ ਵੱਡਿਆਂ ਕੀ ਇਸਥਾਨੀ।
0: ਇਹ ਸਭ ਵੱਡਿਆਂ ਕੀ ਅਸਥਾਨੀ। ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਇਹ ਸਾਰਿਆਂ ਤੋਂ ਵੱਡੇ ਅਸਥਾਨ ਤੇ ਹਨ।
1: ਇਨਕੋ ਕਹਿਣ ਕਰਨ ਹੀ ਬਣਾ।
0: ਮਾਤਾ ਗੰਗਾ ਜੀ ਕਹਿੰਦੇ ਪੁੱਤਰ ਜੀ ਇਹਨਾਂ ਦੇ ਕਹੇ ਹੋਏ ਜਿਹੜੇ ਵਚਨ ਨੇ ਨਾ ਇਹਨਾਂ ਦੀ ਜਿਹੜੀ ਸਲਾਹ ਹੈ ਜੋ ਇਹਨਾਂ ਨੇ ਦਿੱਤੀ ਉਸ ਸਲਾਹ ਦੇ ਮੁਤਾਬਕ ਹੀ ਕਰਨਾ ਜਿਹੜਾ ਉਹ ਬਣਦਾ ਹੈ।
1: ਸ਼ੁਭ ਸਭ ਹੋਏ ਜਥਾ ਬਚਪਨ।
0: ਜਿਵੇਂ ਇਹਨਾਂ ਨੇ ਵਚਨ ਕਹੇ ਉਹਨਾਂ ਵਚਨਾਂ ਦੇ ਮੁਤਾਬਕ ਸਭ ਕੁਝ ਠੀਕ ਹੋਵੇਗਾ।
1: ਖਾਂ ਵਜ਼ੀਰ ਜਿਮ ਜੁਗਤ ਬਤਾਵੈ।
0: ਜਿਵੇਂ ਵਜ਼ੀਰ ਖਾਂ ਜੁਗਤੀ ਦੱਸਦਾ ਹੈ।
1: ਮਿਲਨ ਸਾਹੂ ਸੋ ਤਿਮ ਬਣ ਆਵੈ।
0: ਉਸੇ ਤਰ੍ਹਾਂ ਹੀ ਬਾਦਸ਼ਾਹ ਦੇ ਨਾਲ ਮਿਲਣਾ ਬਣ ਆਉਂਦਾ ਹੈ।
1: ਨਿਤ ਪ੍ਰਤ ਨਿਕਟ ਹਕਾਰਨ ਕਰੀਏ ਹੈ।
0: ਨਿਤ ਪ੍ਰਤ ਨਿਕਟ ਹਕਾਰਨ ਕਰੀਏ ਤੇ ਤੁਸੀਂ ਵਜ਼ੀਰ ਖਾਂ ਨੂੰ ਨਿਤਾ ਪ੍ਰਤੀ ਆਪਣੇ ਕੋਲ ਬੁਲਾਉਣਾ ਕਰੋ।
1: ਦਾਨ ਮਾਨ ਦੀ ਤੋਸਨ ਧਰੀਏ ਹੈ।
0: ਉਸ ਨੂੰ ਦਾਨ ਅਤੇ ਮਾਨ ਦੋਵੇਂ ਦੇ ਕੇ ਪ੍ਰਸੰਨ ਕਰਨਾ ਕਰੋ।
1: ਤੁਰਕਨ ਗਨ ਮੈਂ ਅਤ ਹਿਤਕਾਰੀ।
0: ਕਿਉਂਕਿ ਸਾਰੇ ਜਿਹੜੇ ਤੁਰਕ ਨੇ ਨਾ ਉਹਨਾਂ ਵਿੱਚੋਂ ਵਜ਼ੀਰ ਖਾਂ ਹੀ ਹੈ ਕਿ ਜਿਹੜਾ ਤੁਹਾਡੇ ਨਾਲ ਪਿਆਰ ਕਰਦਾ ਹੈ ਤੁਹਾਡਾ ਸਤਿਕਾਰ ਕਰਦਾ ਹੈ।
1: ਰਾਖੋ ਮੈਲ ਰਹੇ ਅਨੁਸਾਰੀ।
0: ਰਾਖੋ ਮੇਲ ਰਹੇ ਅਨੁਸਾਰੀ ਤੇ ਉਹਦੇ ਨਾਲ ਤੁਸੀਂ ਮਿਲਾਪ ਬਣਾ ਕੇ ਰੱਖੋ ਤਾਂ ਕਿ ਉਹ ਤੁਹਾਡੀ ਅਨੁਸਾਰੀ ਰਹੇ।
1: ਸਕਲ ਸਾਹੂ ਸੋ ਬ੍ਰਿਥਾ ਜਨਾਵੈ।
0: ਅਤੇ ਤੁਹਾਡਾ ਜਿਹੜਾ ਪੱਖ ਹੈ ਉਹ ਸਾਰਾ ਬਾਦਸ਼ਾਹ ਨੂੰ ਜਣਾਉਂਦਾ ਹੈ।
1: ਆਛੀ ਕਹਿ ਕਹਿ ਤੁਮੇ ਮਿਲਾਵੈ।
0: ਚੰਗਾ ਕਹਿ ਕਹਿ ਕੇ ਨਾ ਤੁਹਾਡੀ ਪੱਖ ਨੂੰ ਚੰਗੀ ਤਰ੍ਹਾਂ ਪੇਸ਼ ਕਰ ਕਰਕੇ ਤੁਹਾਨੂੰ ਉਹ ਬਾਦਸ਼ਾਹ ਦੇ ਨਾਲ ਮਿਲਾਵੇਗਾ।
1: ਇਮ ਮਸਲਤ ਕਰ ਸ਼੍ਰੀ ਗੁਰ ਤਬੈ।
0: ਇਸ ਤਰ੍ਹਾਂ ਸਾਧ ਸੰਗਤ ਜੀ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰੇ ਗੁਰਸਿੱਖਾਂ ਦੇ ਨਾਲ ਮਸੰਦਾਂ ਦੇ ਨਾਲ ਮਿਲ ਕੇ ਮਸਲਿਤ ਕੀਤੀ ਹੈ ਵਿਚਾਰ ਸਲਾਹ ਕੀਤੀ ਹੈ।
1: ਉੱਠੇ ਗਏ ਨਿਜ ਨਿਜ ਥਲ ਸਭਾ।
0: ਸਭਾ ਦੀ ਸਮਾਪਤੀ ਤੋਂ ਬਾਅਦ ਸਾਰੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਉੱਠੇ ਨੇ ਅਤੇ ਆਪਣੇ ਆਪਣੇ ਅਸਥਾਨ ਤੇ ਗਏ ਹਨ।
1: ਸੁਪਤ ਜਖਾ ਸੁਖ ਨਿਸ਼ਾ ਬਤਾਈ।
0: ਬੜੀ ਆਰਾਮ ਦੇ ਨਾਲ ਸੌਂ ਕਰਕੇ ਰਾਤ ਬਤੀਤ ਕੀਤੀ ਹੈ।
1: ਜਾਗੇ ਜਬ ਪ੍ਰਭਾਤ ਹੋਏ ਆਈ।
0: ਅੰਮ੍ਰਿਤ ਵੇਲੇ ਸਾਰੇ ਗੁਰੂ ਸਿੱਖ ਗੁਰਮੁਖ ਪਿਆਰੇ ਜਾਗੇ ਹਨ।
1: ਸੌਚ ਇਸ਼ਨਾਨ ਕੀਨ ਬਿਧ ਆਛੀ।
0: ਸਰੀਰ ਕਿਰਿਆ ਕੀਤੀ ਅਤੇ ਚੰਗੀ ਤਰ੍ਹਾਂ ਇਸ਼ਨਾਨ ਕੀਤਾ ਹੈ।
1: ਸਭਾ ਲਾਏ ਬੈਠੀ ਕਹਿ ਪਾਛੀ।
0: ਇੱਧਰ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਕਾਲ ਤਖ਼ਤ ਸਾਹਿਬ ਵਾਲੇ ਅਸਥਾਨ ਦੀ ਦੀਵਾਨ ਸਜਾ ਕੇ ਸਭਾ

0: ਦਾ ਭੇਜਿਆ ਹੋਇਆ ਜਿਹੜਾ ਵਜ਼ੀਰ ਖਾਂ ਹੈ ਨਾ, ਜਦੋਂ ਸਤਿਗੁਰ ਜੀ ਹੁਣ ਤਖਤਾਂ 'ਤੇ ਸਵਾਇਮਾਨ ਹੋਏ ਨੇ, ਸਭਾ ਲੱਗੀ ਹੈ, ਉਸ ਵੇਲੇ ਸੇਖ ਨੂੰ ਭੇਜਿਆ ਅਤੇ ਵਜ਼ੀਰ ਖਾਂ ਨੂੰ ਆਪਣੇ ਪਾਸ ਬੁਲਾਇਆ ਹੈ।
1: ਕਹੋ ਜਾਏ ਥਿਤ ਸਭਾ ਮਝਾਰੀ,
0: ਕਹੋ ਜਾਏ ਥਿਤ ਸਭਾ ਮਝਾਰੀ। ਉਸ ਸਿੱਖ ਨੇ ਜਾ ਕੇ ਕਿਹਾ ਹੈ ਕਿ ਸਤਿਗੁਰੂ ਜੀ ਇਸ ਸਮੇਂ ਹੁਣ ਸਭਾ ਦੇ ਵਿੱਚ ਆਣ ਕੇ ਵਿਰਾਜਮਾਨ ਹੋਏ ਹਨ।
1: ਸੁਨਤ ਨਾਰ ਤੂਰਨ ਗਯੋ, ਸਤਿਗੁਰ ਕਹਿਓ ਹੁਕਮ ਸੁਨਤ ਨਾਰ ਤੂਰਨ ਗਯੋ।
0: ਸਤਿਗੁਰੂ ਜੀ ਦਾ ਹੁਕਮ ਸੁਣ ਕੇ ਨਾ ਵਜ਼ੀਰ ਖਾਂ ਨੂੰ ਜਦੋਂ ਬੁਲਾਉਣ ਵਾਸਤੇ ਸਤਿਗੁਰੂ ਜੀ ਨੇ ਸਿੱਖ ਨੂੰ ਭੇਜਿਆ ਕਿ ਕਹੋ ਜਾਏ ਥਿਤ ਸਭਾ ਮਝਾਰੀ, ਕਿ ਜਾ ਕੇ ਵਜ਼ੀਰ ਖਾਂ ਨੂੰ ਦੱਸੋ ਕਿ ਸਤਿਗੁਰੂ ਜੀ ਇਸ ਸਮੇਂ

0: ਸਭਾ ਦੇ ਵਿੱਚ ਵਿਰਾਜਮਾਨ ਨੇ ਅਤੇ ਹੁਕਮ ਸੁਣਤ ਨਰ ਤੂਰਨ ਗਏਓ। ਸਤਿਗੁਰੂ ਜੀ ਦਾ ਹੁਕਮ ਸੁਣ ਕੇ ਉਹ ਜਿਹੜਾ ਸੇਵਕ ਸੀ ਛੇਤੀ ਦੇ ਨਾਲ ਗਿਆ ਹੈ।
1: ਡੇਰੀ ਜਾਏ ਨਿਹਾਰਤ ਭਇਓ,
0: ਜਿੱਥੇ ਇਸਨੇ ਡੇਰਾ ਕੀਤਾ ਸੀ ਉੱਥੇ ਜਾ ਕੇ ਦੇਖਿਆ ਹੈ।
1: ਸਤਿਗੁਰ ਕਰਿਓ ਯਾਦ ਤੁਝ ਤਾਈ,
0: ਵਜ਼ੀਰ ਖਾਨ ਨੂੰ ਗੁਰੂ ਘਰ ਸੁਣਾਇਆ ਕਿ ਵਜ਼ੀਰ ਖਾਨ ਤੈਨੂੰ ਸਤਿਗੁਰੂ ਜੀ ਨੇ ਯਾਦ ਕੀਤਾ ਹੈ।
1: ਗਮ ਨੂੰ ਬੈਠੀ ਸਭਾ ਲਗਾਈ,
0: ਹੁਣੇ ਤੂੰ ਮੇਰੇ ਨਾਲ ਸਤਿਗੁਰੂ ਜੀ ਦੇ ਪਾਸ ਜਾਣਾ ਕਰ। ਸਤਿਗੁਰ ਜੀ ਦੀਵਾਨ ਲਾ ਕੇ ਬੈਠੇ ਹਨ।
1: ਕਰ ਔਰ ਹਰਖ ਪਹਿਰ ਪਟ ਆਛੀ,
0: ਗੁਰੂ ਕਾ ਹੁਕਮ ਸੁਣ ਕੇ ਵਜ਼ੀਰ ਖਾਂ ਬੜਾ ਖੁਸ਼ ਹੋਇਆ ਹੈ ਅਤੇ ਨਵੇਂ ਵਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
1: ਚੱਲ ਆਇਓ ਤਿਮ ਨਰ ਕੀ ਪਾਛੀ,
0: ਉਸ ਸਿੱਖ ਦੇ ਨਾਲ ਉਸੇ ਵੇਲੇ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ।
1: ਕਿੰਚ ਬੇਗ ਲੀਨੋ ਨਿਜ ਸਾਥ,
0: ਇਸ ਵਜ਼ੀਰ ਖਾਂ ਨੇ ਆਪਣੇ ਨਾਲ ਕਿੰਚ ਬੇਗ ਨੂੰ ਵੀ ਲਿਆ ਹੈ।
1: ਦਰਸੇ ਜਾਏ ਸਤਿਗੁਰੂ ਨਾਥ,
0: ਜਿੱਥੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਅਸਥਾਨ ਤੇ ਬੈਠੇ ਨੇ ਨਾ, ਉੱਥੇ ਇਹ ਪਹੁੰਚਿਆ ਹੈ।
1: ਬੰਦੇ ਹੱਥ ਬੰਦਗੀ ਕੀਨ,
0: ਦੋਵੇਂ ਹੱਥ ਜੋੜ ਕੇ ਇਸਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
1: ਗੁਰ ਕੀ ਕਹੇ ਗਯੋ ਆਸੀਨ,
0: ਸਤਿਗੁਰੂ ਜੀ ਨੇ ਜਦੋਂ ਇਸ ਨੂੰ ਕਿਹਾ ਕਿ ਵਜ਼ੀਰ ਖਾਂ ਉਹ ਸਾਹਮਣੇ ਬੈਠਣਾ ਕਰ, ਗੁਰੂ ਕੇ ਵਚਨ ਸੁਣ ਕੇ ਇਹ ਬੈਠ ਗਿਆ ਹੈ।
1: ਕਿੰਚ ਬੇਗ ਕਰ ਜੋਰ ਉਚਾਰਾ,
0: ਇਸ ਤੋਂ ਬਾਅਦ ਕਿੰਚ ਬੇਗ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ।
1: ਹਜ਼ਰਤ ਬਾਂਛਤ ਦਰਸ ਤੁਮਾਰਾ,
0: ਮਹਾਰਾਜ ਬਾਦਸ਼ਾਹ ਆਪ ਜੀ ਦੇ ਦਰਸ਼ਨ ਲੋਚਦਾ ਹੈ।
1: ਸ੍ਰੀ ਅਰਜਨ ਕੋ ਸਿਮਰਤ ਰਹਿਓ,
0: ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਬਾਦਸ਼ਾਹ ਸਿਮਰਦਾ ਰਿਹਾ ਹੈ।
1: ਕਰ ਕਰ ਪ੍ਰੇਮ ਸੁਜਸ ਕਹੋ ਕਹਿਓ,
0: ਪ੍ਰੇਮ ਕਰਕੇ ਨਾ ਉਸਨੇ ਬੜਾ ਆਪ ਜੀ ਦਾ ਸ੍ਰੇਸ਼ਟ ਜਸ ਆਪਣੀ ਰਸਨਾ ਤੋਂ

0: ਅੰਗੀਰ ਮਨ ਵਿੱਚ ਬਹੁਤ ਜ਼ਿਆਦਾ ਝੂਰਿਆ ਹੈ, ਆਪਣੇ ਆਪ ਤੇ ਉਸਨੇ ਬੜਾ ਪਛਤਾਵਾ ਕੀਤਾ ਹੈ।
1: ਤੁਮ ਤੇ ਸੁਣੇ ਬਿਰਤਾਂਤ ਜੋ ਸਾਚਾ,
0: ਹੁਣ ਬਾਦਸ਼ਾਹ ਤੁਹਾਡੇ ਕੋਲੋਂ ਜਿਹੜਾ ਸੱਚ ਬਿਰਤਾਂਤ ਹੈ ਨਾ ਉਹ ਸੁਣਨਾ ਚਾਹੁੰਦਾ ਹੈ।
1: ਸਿਰ ਤੇ ਚਾਹ ਫਰਜ਼ ਉਤਾਰਾ,
0: ਆਪਣੇ ਸਿਰ ਤੋਂ ਉਹ ਜੋ ਫਰਜ਼ ਹੈ ਨਾ

0: ਬਾਦਸ਼ਾਹ ਨੂੰ ਦਰਸ਼ਨ ਦੇਵੋ। ਬਾਦਸ਼ਾਹ ਆਪ ਜੀ ਦੇ ਦਰਸ਼ਨਾਂ ਨੂੰ ਬਹੁਤ ਲੋਚਦਾ ਹੈ।
1: ਪੁੰਨ ਵਜ਼ੀਰ ਖਾਂ ਬਾਕ ਸੁਣਾਵੈ।
0: ਇਸ ਨੂੰ ਬਾਅਦ ਕਿੰਚ ਬੇਗਤ ਨੂੰ ਬਾਦਸ਼ਾਹ ਸੰਗਤ ਜੀ ਬੜੇ ਪਿਆਰ ਦੇ ਨਾਲ ਵਜ਼ੀਰ ਖਾਂ ਨੇ ਵੀ ਬੇਨਤੀ ਕੀਤੀ ਹੈ।
1: ਹਜ਼ਰਤ ਪ੍ਰੇਮ ਸਮੇਤ ਬੁਲਾਵੈ।
0: ਮਹਾਰਾਜ ਬਾਦਸ਼ਾਹ ਜਹਾਂਗੀਰ ਨੇ ਬੜੇ ਪ੍ਰੇਮ ਦੇ ਨਾਲ ਆਪ ਜੀ ਨੂੰ ਬੁਲਾਇਆ ਹੈ ਜਾਂ ਬੁਲਾਵਾ ਭੇਜਿਆ ਹੈ।
1: ਵੱਡੇ ਗੁਰਨ ਕੋ ਸੁਣਿਓ ਬਿਰਤਾਂਤ।
0: ਜਦੋਂ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਬਾਰੇ ਸੁਣਿਆ ਹੈ,
1: ਮੁਖ ਤੇ ਹਾਹਾ ਕਹੀ ਪਛਤਾਤ,
0: ਉਸ ਸਮੇਂ ਉਹਦੇ ਮੁਖ ਤੋਂ ਹਾ ਨਿਕਲੀ ਹੈ ਅਤੇ ਬੜਾ ਉਸ

0: ਜਾਣਦਾ ਹੈ, ਉਹ ਬਹੁਤ ਸਤਿਕਾਰਕ ਜਾਣਦਾ ਹੈ।
1: ਸਦਾ ਅਦਾਇਬ ਰਾਖ ਬਖਾਨੀ ਹੀ,
0: ਜਦੋਂ ਵੀ ਉਹ ਗੁਰੂ ਨਾਨਕ ਦੀ ਘਰ ਦੀ ਗੱਲ ਕਰਦਾ ਜਾਂ ਗੁਰੂ ਨਾਨਕ ਦੀ ਗਦੀ ਦੀ ਗੱਲ ਕਰਦਾ ਨਾ, ਬੜਾ ਅਦਬ ਰੱਖ ਕੇ ਇਹਦੇ ਬਾਬਤ ਉਹ ਬੋਲਦਾ ਹੈ।
1: ਕਹਿ ਬਹੁ ਬਾਰ ਦੋਸ਼ ਗਨ ਚਾਰੀ,
0: ਕਹਿ ਬਹੁ ਬਾਰ ਦੋਸ਼ ਗਨ ਚਾਰੀ, ਤੇ ਜਿਹੜਾ ਚੁਗਲ ਦੁਸ਼ਟ ਚੰਦੂ ਹੈ ਨਾ, ਉਸਨੇ ਬਹੁਤ ਵਾਰ ਕਹਿ ਕੇ ਬੜੇ ਜਿਹੜੇ ਗੁਰੂ ਦੇ ਉੱਪਰ ਦੋਸ਼ ਆਰੋਪਣ ਕੀਤੇ ਸਨ।
1: ਚੁਗਲ ਸ਼ਾਹੂ ਕੀ ਸਮਤ ਬਿਗਾਰੀ,
0: ਉਸ ਚੁਗਲ ਦੀ ਚੁਗਲੀ ਕਰਕੇ ਬਾਦਸ਼ਾਹ ਦੀ ਜਿਹੜੀ ਮਤ ਸੀ ਨਾ ਉਹ ਵਿਗੜ ਗਈ। ਬਾਦਸ਼ਾਹ ਦੀ ਮਤ ਨੂੰ ਚੁਗਲ ਨੇ ਚੁਗਲੀਆਂ ਕਰਕੇ ਵਿਗਾੜਿਆ ਹੈ।
1: ਸੋ ਕਰਮ ਕੋ ਅਬ ਫਲ ਪਾਵੈ,
0: ਉਹ ਜਿਹੜਾ ਦੁਸ਼ਟ ਚੰਦੂ ਨੇ ਕੁਕਰਮ ਕੀਤਾ ਹੈ ਉਸਦਾ ਫਲ ਹੁਣ ਉਸਨੂੰ ਪ੍ਰਾਪਤ ਹੋਵੇਗਾ।
1: ਦਰੋਹ ਅਕਾਰਨ ਮੂੰਡ ਉਠਾਵੈ,
0: ਦਰੋਹ ਅਕਾਰਨ ਮੂੰਡ ਉਠਾਵੈ, ਉਹ ਮੂਰਖ ਅਕਾਰਨ ਹੀ ਜੋ ਗੁਰੂ ਦੇ ਨਾਲ ਧਰੂਪ ਕਰਦਾ ਹੈ।
1: ਗੁਰ ਸੰਤਨ ਕੋ ਧਰੋਹੀ ਹੋਹੀ,
0: ਜਿਹੜਾ ਗੁਰੂ ਅਤੇ ਗੁਰੂ ਦੇ ਪਿਆਰਿਆਂ ਦਾ ਵਿਰੋਧੀ ਹੁੰਦਾ ਹੈ, ਨਿੰਦਕ ਹੁੰਦਾ ਹੈ।
1: ਸਕੇ ਪਚਾਏ ਨਾ ਬਿਦ ਲਓ ਕੋਈ,
0: ਇੱਥੇ ਹੁਣ ਬੜੇ ਸੋਹਣੇ ਵਚਨ ਵਜ਼ੀਰ ਖਾਂ ਨੇ ਕਿਹਾ ਕਿ ਭਾਵੇਂ ਦੇਵਤਿਆਂ ਦੇ ਵਿੱਚੋਂ ਇੰਦਰ ਰਾਜਾ ਵੀ ਉਹਦੀ ਹਮਾਇਤ ਕਰਨ ਵਾਸਤੇ ਬਚਾ ਕਰਨ ਵਾਸਤੇ ਆ ਜਾਵੇ ਨਾ, ਉਹ ਵੀ ਉਹਨੂੰ ਬਚਾ ਨਹੀਂ ਸਕਦਾ। ਜਿਹੜਾ ਗੁਰੂ ਦਾ ਨਿੰਦਕ ਹੁੰਦਾ ਹੈ, ਗੁਰੂ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ, ਸੰਤਾਂ ਮਹਾਂਪੁਰਸ਼ਾਂ ਨੂੰ ਮਾੜੀ ਵਚਨ ਬੋਲਦਾ ਹੈ, ਉਹਨੂੰ ਕੋਈ ਵੀ ਸਤਸੰਗਤ ਜੀ ਬਚਾ ਨਹੀਂ ਸਕਦਾ, ਉਹਦਾ ਨਾਸ਼ ਹੋਣਾ ਹੀ ਹੋਣਾ ਹੈ।
1: ਅਬ ਕੀਜੇ ਚਲਵੇ ਕੀ ਤਿਆਰੀ,
0: ਮਹਾਰਾਜ ਹੁਣ ਕਿਰਪਾ ਕਰਕੇ ਆਪ ਜੀ ਲਾਹੌਰ ਵਿੱਚ ਜਾਣ ਦੀ ਤਿਆਰੀ ਕਰੋ, ਬਾਦਸ਼ਾਹ ਨੂੰ ਮਿਲਣ ਵਾਸਤੇ ਤਿਆਰੀ ਕਰੋ।
1: ਹਮ ਹਰਖੇ ਹੈ ਜਬ ਲਿਹੋ ਰਿਪ ਮਾਰੀ, ਹਮ ਹਰਖੇ ਹੈ ਜਬ ਲਿਬ ਲਿਹੋ, ਹਮ ਹਰਖੇ ਜਬ ਲਿਹੋ ਰਿਪ ਮਾਰੀ।
0: ਮਹਾਰਾਜ ਜਦੋਂ ਆਪ ਜੀ ਲਾਹੌਰ ਵਿੱਚ ਜਾ ਕੇ ਵੈਰੀ ਨੂੰ ਮਾਰ ਲਵੋਗੇ ਨਾ, ਖਤਮ ਕਰ ਦੇਵੋਗੇ, ਤੇ ਸਾਡੇ ਮਨ ਨੂੰ ਉਸ ਸਮੇਂ ਬੜੀ ਖੁਸ਼ੀ ਹੋਵੇਗੀ।
1: ਕਿਰਪਾ ਦ੍ਰਿਸ਼ਟ ਤੇ ਦੇਖ ਗੁਸਾਈ,
0: ਜਦੋਂ ਐਸੇ ਵਚਨ ਵਜ਼ੀਰ ਖਾਂ ਦੇ ਸੁਣੇ ਨੇ, ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਭਰੀ ਨਜ਼ਰ ਦੇ ਨਾਲ ਇਹਦੇ ਵੱਲ ਦੇਖਿਆ ਹੈ।
1: ਬੋਲਤ ਮੰਦ ਮੰਦ ਮੁਸਕਾਈ,
0: ਅਤੇ ਉਸ ਵੇਲੇ ਥੋੜਾ ਥੋੜਾ ਮੁਸਕਰਾਉਂਦਿਆਂ ਹੋਇਆ ਇਹ ਵਚਨ ਕੀਤੇ ਹਨ।
1: ਸਤਿਗੁਰ ਘਰ ਕੋ ਤੂੰ ਸਿੱਖ ਹੈ,
0: ਸਤਿਗੁਰ ਜੀ ਕਹਿਣ ਲੱਗੇ ਵਜ਼ੀਰ ਖਾਂ ਗੁਰੂ ਘਰ ਦਾ ਤੂੰ ਸਿੱਖ ਹੈ।
1: ਅਪਰ ਦੁਸ਼ਟ ਚੰਦੂ ਚਿਤ ਚਹੈ,
0: ਹੋਰ ਜਿੰਨੇ ਵੀ ਬਾਦਸ਼ਾਹ ਦੀ ਕਚਹਿਰੀ ਵਿੱਚ ਨੇ ਨਾ, ਉਹ ਸਾਰੇ ਦੁਸ਼ਟ ਨੇ, ਚੰਦੂ ਦਾ ਹੀ ਹਿੱਤ ਭਲਾ ਉਹ ਚਾਹੁੰਦੇ ਹਨ।
1: ਗਨ ਤੁਰਕਨ ਬਨ ਬੰਸ ਵਿਸਾਲੂ,
0: ਤੇ ਗਨ ਤੁਰਕਨ ਬਨ ਬੰਸ ਵਿਸਾਲੂ, ਸਮੂਹ ਜਿਹੜੇ ਤੁਰਕ ਨੇ ਨਾ, ਉਹ ਵੰਸਾਂ ਦਾ ਜੰਗਲ ਹੈ।
1: ਤੋ ਸਮ ਸਫਲਿਓ ਕੋਈ ਰਸਾਲੂ,
0: ਸਤਿਗੁਰੂ ਜੀ ਕਹਿਣ ਲੱਗੇ ਕਿ ਤੋ ਸਮ ਸਫਲਿਓ ਕੋਈ ਰਸਾਲੂ, ਕਿ ਤੇਰੇ ਵਰਗਾ ਜਿਹੜਾ ਨਾ ਕੋਈ ਵਿਰਲਾ ਹੀ ਹੈ ਜਿਹਨੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ ਅਤੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ

0: ਬੰਦਗੀ ਕਰ ਹਰ ਖਾਇਓ। ਜਦੋਂ ਸਤਿਗੁਰ ਜੀ ਦੇ ਇਹ ਵਚਨ ਸੁਣੇ ਕਿ ਅਸੀਂ ਤੇਰੇ ਨਾਲ ਦਿੱਲੀ ਨੂੰ ਬਾਦਸ਼ਾਹ ਦੀ ਕੁੜ ਜਾਵਾਂਗੇ, ਇਹ ਵਚਨ ਸੁਣ ਕੇ ਸਤ ਸੰਗਤ ਜੀ ਬੜਾ ਖੁਸ਼ ਹੋਇਆ ਹੈ।
1: ਸਤਿਗੁਰ ਧੰਨ ਮੋਹੇ ਅਪਣਾਇਓ,
0: ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ, ਮੈਨੂੰ ਆਪਣੇ ਸੇਵਕ ਨੂੰ ਆਪਣੇ ਦਰ

0: ਜਲੂਦਰ ਦਾ ਰੋਗ ਕਰਕੇ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀ।
1: ਪੀਲਾ ਦੀਤ ਮਹਾ ਸਭ ਕਾਲਾ,
0: ਹਰ ਸਮੇਂ ਉਹ ਰੋਗ ਮੈਨੂੰ ਬੜਾ ਦੁੱਖ ਦਿੰਦਾ ਸੀ, ਬੜੀ ਪੀੜਾ ਦਿੰਦਾ ਸੀ।
1: ਪਰ ਉਹ ਸਦਨ ਬਿਲ ਲਾਵਤ ਰਹੋ,
0: ਤੇ ਮੈਂ ਆਪਣੇ ਘਰ ਵਿੱਚ ਪਿਆ ਵਿਲਕਦਾ ਰਹਿੰਦਾ ਸੀ, ਤੜਫਦਾ ਰਹਿੰਦਾ ਸੀ।
1: ਭੂਤ ਬਿਖਾਦ ਸਕਲ ਹੀ ਸਹੋ,
0: ਜਿੰਨਾ ਮੈਨੂੰ ਦੁੱਖ ਹੁੰਦਾ ਸੀ ਸਾਰਾ ਮੈਂ ਆਪਣੇ ਸਰੀਰ ਦਾ ਦੁੱਖ ਸਹਾਰਦਾ ਸੀ।
1: ਨਿਕਟ ਗਰੀ ਮੈਂ ਸਿੱਖ ਇੱਕ ਜਾਵਤ,
0: ਇੱਕ ਦਿਨ ਦੀ ਗੱਲ ਹੈ ਕਿ ਮੇਰੇ ਘਰ ਘਰ ਦੇ ਨੇੜੇ ਜਿਹੜੀ ਗਲੀ ਸੀ ਨਾ, ਉਸ ਗਲੀ ਦੇ ਵਿੱਚ ਇੱਕ ਗੁਰੂ ਕਾ ਸਿੱਖ, ਪਿਆਰ ਵਾਲਾ ਸਿੱਖ ਜਾ ਰਿਹਾ ਸੀ।
1: ਪਾਠ ਸੁਖਮਨੀ ਮੁਖੋਂ ਅਲਾਵਤ,
0: ਆਪਣੇ ਮੁਖ ਤੋਂ ਉੱਚੇ ਉੱਚੇ ਸੁਖਮਨੀ ਸਾਹਿਬ ਜੀ ਦਾ ਪਾਠ ਪੜਦਾ ਜਾ ਰਿਹਾ ਸੀ।
1: ਜਬ ਮਮ ਕਾਨ ਪਰੀ ਧੁਨ ਆਨ,
0: ਮਹਾਰਾਜ ਉਸ ਗੁਰਸਿੱਖ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ, ਜਦੋਂ ਉਸ ਦੀ ਧੁਨੀ ਮੇਰੇ ਕੰਨਾਂ ਦੇ ਵਿੱਚ ਪਈ,
1: ਪੀਰਾ ਭਈ ਉਧਰ ਹੀ ਹਾਨ,
0: ਉਸ ਸਮੇਂ ਮੇਰੇ ਪੇਟ ਦੇ ਵਿੱਚ ਜਿਹੜੀ ਪੀੜਾ ਸੀ ਨਾ, ਉਸ ਬਾਣੀ ਦੇ ਮਹਾਤਮ ਕਰਕੇ ਉਹ ਨਾਸ਼ ਹੋ ਗਈ, ਉਹ ਦੁੱਖ ਮੇਰਾ ਕੱਟਿਆ ਗਿਆ।
1: ਸਿੱਖ ਇਸ਼ਨਾਨ ਹਿਤ ਗਇਓ ਅਗਾਰੀ,
0: ਜਦੋਂ ਸਿੱਖ ਇਸ਼ਨਾਨ ਕਰਨ ਵਾਸਤੇ ਮੇਰੇ ਘਰ ਤੋਂ ਕੁਝ ਦੂਰ ਚਲਿਆ ਗਿਆ,
1: ਪੌਣ ਲੱਗੀ ਬਾਧਾ ਪੁੰਨ ਭਾਰੀ,
0: ਫਿਰ ਮਹਾਰਾਜ ਉਸੇ ਤਰ੍ਹਾਂ ਪਹਿਲਾਂ ਵਾਂਗ ਬਹੁਤ ਭਾਰੀ ਪੀੜਾ, ਬਹੁਤ ਭਾਰੀ ਦੁੱਖ ਮੈਨੂੰ ਹੋਣ ਲੱਗ ਪਿਆ।
1: ਕਿਤਕ ਬੀਰ ਮੈਂ ਸਿੱਖ ਪੁੰਨ ਆਇਓ,
0: ਕਿੰਨੇ ਕੁ ਸਮੇਂ ਬਾਅਦ ਜਦੋਂ ਸਿੱਖ ਇਸ਼ਨਾਨ ਕਰਕੇ ਵਾਪਸ ਆਇਆ ਹੈ।
1: ਪਾਠ ਸੁਖਮਨੀ ਮੈਂ ਸੁਣ ਪਾਇਓ,
0: ਫਿਰ ਉਹ ਸੁਖਮਨੀ ਸਾਹਿਬ ਜੀ

0: ਫਿਰ ਮੈਨੂੰ ਬੜਾ ਸਕੂਨ ਮਿਲਿਆ, ਸੁੱਖ ਮਿਲਿਆ। ਉਹਨਾਂ ਵਚਨਾਂ ਨੂੰ ਸੁਣ ਕੇ ਮੈਂ ਮਨ ਵਿੱਚ ਵਿਚਾਰ ਕੀਤੀ,
1: ਇਸ ਤੇ ਮਿਟਤ ਕਸ਼ਟ ਮਮ ਭਾਰਾ
0: ਕਿ ਜਿਹੜਾ ਮੈਨੂੰ ਭਾਰੀ ਦੁੱਖ ਲੱਗਿਆ ਹੈ ਨਾ, ਇਸ ਬਾਣੀ ਨੂੰ ਸੁਣਨ ਕਰਕੇ ਮਿਟਦਾ ਹੈ, ਇਹ ਨਾਸ਼ ਹੁੰਦਾ ਹੈ।
1: ਇਤਨੇ ਮੈਂ ਸਿੱਖ ਜਬ ਚੱਲ ਗਇਓ,
0: ਇੰਨੇ ਸਮੇਂ ਨੂੰ ਜਦੋਂ ਫਿਰ ਸਿੱਖ ਮੇਰੇ ਘਰ ਤੋਂ ਅੱਗੇ ਦੂਰ ਚਲਿਆ ਗਿਆ,
1: ਧੁਨ ਕੋ ਸੁਣਤ ਨਾ ਮੈਂ ਪੁੰਨ ਭਇਓ,
0: ਮੈਨੂੰ ਜਿਹੜੀ ਉਹ ਆਵਾਜ਼ ਬਾਣੀ ਦੀ ਫਿਰ ਨਾ ਸੁਣੀ, ਜਦੋਂ ਉਹ ਆਵਾਜ਼ ਸੁਣਨੋਂ ਹਟ ਗਈ,
1: ਬਾਤਾ ਅਧਕਬਦੀ ਤਬ ਮੇਰੀ,
0: ਫਿਰ ਮੇਰੇ ਅੰਦਰ ਜਿਹੜਾ ਰੋਗ ਸੀ ਉਸ ਰੋਗ ਕਰਕੇ ਬਹੁਤ ਪੀੜਾ ਵੱਧ ਗਈ।
1: ਜਾਨੀ ਮਹਿਮਾ ਮਨ ਤਿਸ ਬੇਰੀ,
0: ਉਸ ਸਮੇਂ ਮੈਂ ਇਸ ਬਾਣੀ ਦਾ ਜਿਹੜਾ ਮਹਾਤਮ ਹੈ, ਇਸ ਬਾਣੀ ਦੀ ਜਿਹੜੀ ਮਹਿਮਾ ਹੈ ਨਾ, ਇਸ ਨੂੰ ਜਾਣਿਆ ਸਮਝਿਆ।
1: ਪਾਠ ਕਰ ਨਰ ਕੋ ਸੋ ਬੁਲਵਾਯੋ,
0: ਤੇ ਫਿਰ ਮੈਂ ਸਤਿਗੁਰੂ ਜੀ ਇੱਕ ਆਪਣੇ ਮਨੁੱਖ ਨੂੰ ਭੇਜ ਕਰਕੇ ਉਸ ਸਿੱਖ ਨੂੰ ਆਪਣੇ ਪਾਸ ਬੁਲਵਾਇਆ।
1: ਜਬ ਗੁਰ ਸਿੱਖ ਨਿਕਟ ਚੱਲ ਆਇਓ,
0: ਜਦੋਂ ਉਹ ਗੁਰੂ ਕਾ ਸਿੱਖ ਮੇਰੇ ਪਾਸ ਚੱਲ ਕੇ ਆਇਆ,
1: ਸਰਬ ਬਿਰਤਾਂਤ ਬੂਝ ਕਰ ਰਾਖਾ,
0: ਸਾਰਾ ਬਿਰਤਾਂਤ ਉਸ ਨੂੰ ਪੁੱਛਿਆ ਅਤੇ ਫਿਰ ਉਸ ਨੂੰ ਮੈਂ ਆਪਣੇ ਕੋਲ ਬੜੇ ਸਤਿਕਾਰ ਦੇ ਨਾਲ ਰੱਖਿਆ।
1: ਪਾਠ ਸੁਖਮਨੀ ਥਿਤ ਹੋਵੇ ਭਾਖਾ,
0: ਜਦੋਂ ਉਸ ਨੇ ਮੇਰੇ ਕੋਲ ਬੈਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਜਾਂ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ,
1: ਜਬ ਲੋ ਸੁਣਿਓ ਨਾ ਪੀਰਾ ਭਈ,
0: ਸਤਿਗੁਰ ਜੀ ਜਦੋਂ ਤੱਕ ਉਸ ਗੁਰੂ ਕੇ ਸਿੱਖ ਦੇ ਕੋਲੋਂ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਰਵਣ ਕੀਤਾ ਨਾ, ਉਹਨਾਂ ਸਮਾਂ ਮੈਨੂੰ ਕੋਈ ਤਕਲੀਫ ਨਹੀਂ ਹੋਈ, ਮੈਨੂੰ ਕੋਈ ਦੁੱਖ ਨਹੀਂ ਹੋਇਆ।
1: ਹਟੀ ਪਾਠ ਪੁੰਨ ਤੈਸੇ ਭਈ,
0: ਜਦੋਂ ਗੁਰੂ ਕਾ ਸਿੱਖ ਪਾਠ ਕਰਨ ਨੂੰ ਹਟ ਗਿਆ, ਸੁਖਮਨੀ ਸਾਹਿਬ ਜੀ ਦਾ ਭੋਗ ਪੈ ਗਿਆ, ਉਸ ਤੋਂ ਬਾਅਦ ਫਿਰ ਮੈਨੂੰ ਉਸੇ ਤਰ੍ਹਾਂ ਹੀ ਉਹ ਜਿਹੜੀ ਪੀੜਾ ਸੀ ਨਾ, ਉਹ ਦੁੱਖ ਦੇਣ ਲੱਗ ਪਈ।
1: ਤਬ ਮੈਂ ਸਿੱਖ ਅਪਰ ਢਿੱਗ ਰਾਖੀ,
0: ਸੰਗਤ ਜੀ ਇੱਥੇ ਵਜ਼ੀਰ ਖਾਂ ਦੱਸਦਾ, ਸਤਿਗੁਰੂ ਜੀ ਨੇ ਕਿਹਾ ਮਹਾਰਾਜ ਉਸ ਤੋਂ ਬਾਅਦ ਨਾ ਮੈਂ ਕੇਵਲ ਉਸ ਸਿੱਖ ਨੂੰ ਨਹੀਂ, ਉਸ ਸਿੱਖ ਦੇ ਨਾਲ ਇਸ ਇਲਾਕੇ ਵਿੱਚ ਹੋਰ ਵੀ ਜਿਹੜੇ ਪਿਆਰ ਵਾਲੇ ਗੁਰਸਿੱਖ ਨਾ, ਉਹਨਾਂ ਨੂੰ ਆਪਣੇ ਕੋਲ ਸੁਖਮਨੀ ਜੀ ਦਾ ਜਾਪ ਕਰਨ ਵਾਸਤੇ ਰੱਖ ਲਿਆ।
1: ਇਸ ਦਿਨ ਪਾਠ ਸੁਖਮਨੀ ਭਾਖੇ,
0: ਦਿਨ ਰਾਤ ਹੁਣ ਇਹ ਗੁਰੂ ਕੇ ਸਿੱਖ ਮੇਰੇ ਕੋਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ।
1: ਮਾਨਿਓ ਗੁਰ ਹਿਤ ਕਰਨ ਕਰਾਹੋ,
0: ਮਾਨਿਓ ਗੁਰ ਹਿਤ ਕਰਨ ਕਰਾਹੋ, ਤੇ ਉਸ ਸਮੇਂ ਮੈਂ ਗੁਰੂ ਕੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰਾ ਇਹ ਜਿਹੜਾ ਜਲੋਦਰ ਦਾ ਰੋਗ ਹੈ ਇਹ ਕਟਿਆ ਜਾਵੇ, ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਆ ਕੇ ਕੜਾ ਪ੍ਰਸ਼ਾਦੀ ਦੇ ਕਰਵਾਵਾਂਗਾ।
1: ਸੁਣਤ ਸੁਣਤ ਭਾਸਾ ਬਰੁਜਦਾ ਹੋ,
0: ਤੇ ਹੌਲੀ ਹੌਲੀ ਸੁਣਦਿਆਂ ਸੁਣਦਿਆਂ ਸੁਖਮਨੀ ਸਾਹਿਬ ਜੀ ਦਾ ਜਾਪ ਅਤੇ ਮੇਰੀ ਅਰਦਾਸ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਗਈ, ਮੇਰੇ ਸਰੀਰ ਦਾ ਸਾਰਾ ਜਿਹੜਾ ਰੋਗ ਸੀ ਉਹ ਖਤਮ ਹੋ ਗਿਆ, ਕਟਿਆ ਗਿਆ।
1: ਕਿਥਕ ਦਿਉਸ ਮੈਂ ਭਇਓ ਆਰਾਮ,
0: ਕਿੰਨੇ ਕੁ ਦਿਨਾਂ ਤੋਂ ਬਾਅਦ ਮੈਨੂੰ ਉਸ ਰੋਗ ਤੋਂ ਆਰਾਮ ਮਿਲ ਗਿਆ।
1: ਕਰ ਇਸ਼ਨਾਨ ਰੁਜ ਗਏ ਤਮਾਮ,
0: ਜਦੋਂ ਮੈਂ ਦਰਬਾਰ ਸਾਹਿਬ ਵਿਖੇ ਆਣ ਕੇ ਇਸ਼ਨਾਨ ਕੀਤਾ ਤੇ ਮੇਰਾ ਸਾਰਾ ਜਿਹੜਾ ਰੋਗ ਸੀ ਉਹ ਨਾਸ਼ ਹੋ ਗਿਆ।
1: ਬੜੇ ਗੁਰਨ ਢਿੱਗ ਮੈਂ ਤਬ ਆਇਓ,
0: ਬੜੇ ਗੁਰਨ ਢਿੱਗ ਮੈਂ ਤਬ ਆਇਓ, ਫਿਰ ਮੈਂ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਆਇਆ।
1: ਸਕਲ ਬਿਨੈ ਭਨ ਸੀਸ ਨਿਵਾਯੋ,
0: ਸਾਰੀ ਜਿਹੜੀ ਗੱਲ ਸੀ ਉਹ ਬੇਨਤੀ ਰੂਪ ਵਿੱਚ ਦੱਸੀ ਅਤੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸੀਸ ਨਵਾਇਆ।
1: ਉਹ ਸ਼ਰਧਾ ਗੁਰ ਤੇ ਸੁਖਦਾਈ,
0: ਉਹ ਸ਼ਰਧਾ ਲੱਖ ਕੈ ਸਿੱਖ ਕੀਨੋ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੇਰੇ ਅੰਦਰ ਦਾ ਪ੍ਰੇਮ ਜਾਣ ਕੇ ਮੈਨੂੰ ਆਪਣਾ ਸਿੱਖ ਬਣਾ ਲਿਆ।
1: ਲਿਓ ਅਲੰਬ ਭਇਓ ਰੁਜਹੀਨੋ,
0: ਇਸ ਤਰ੍ਹਾਂ ਜਦੋਂ ਗੁਰੂ ਅਤੇ ਗੁਰੂ ਦੀ ਬਾਣੀ ਦਾ ਮੈਂ ਆਪਣੇ ਜੀਵਨ ਵਿੱਚ ਆਸਰਾ ਲਿਆ,

0: ਨੂੰ ਸੁਖ ਦੇਣ ਵਾਲੀ ਸੁਖਾਂ ਦੀ ਦਾਤੀ ਬਣੇ,
1: ਰੋਗ ਸੋਗ ਤੇ ਲੀਨ ਬਚਾਈ।
0: ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਮੈਨੂੰ ਰੋਗ ਅਤੇ ਸੋਗ ਦੋਨਾਂ ਤੋਂ ਹੀ ਬਚਾ ਲਿਆ।
1: ਤਬ ਕੋ ਮੈਂ ਸਿੱਖ ਰਾਵਰ ਘਰ ਕੋ,
0: ਉਸ ਸਮੇਂ ਤੋਂ ਮਹਾਰਾਜ ਮੈਂ ਗੁਰੂ ਘਰ ਦਾ, ਆਪ ਜੀ ਦੇ ਘਰ ਦਾ ਸਿੱਖ ਬਣ ਗਿਆ ਹਾਂ।
1: ਅਪਰਨਾ ਪ੍ਰੇ ਤੁਮ ਤੇ ਮਮ ਉਰਕੋ,
0: ਤੁਹਾਡੇ ਨਾਲੋਂ ਮੇਰੇ ਹਿਰਦੇ ਵਿੱਚ

ਇਹ ਜਿਹੜੀ ਖੇਡ ਹੈ ਨਾ, ਅਚਾਨਕ ਹੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੈ ਨਾ, ਇਹ ਅਚਾਨਕ ਹੀ ਸਾਰਾ ਜਿਹੜਾ ਕਾਰਜ ਬਣਿਆ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ

0: ਕਰ ਚੱਲ ਗਏ ਅਤੇ ਬਾਦਸ਼ਾਹ ਦੇ ਨਾਲ ਮੁਹਿੰਮ ਤੇ ਚੜ੍ਹ ਕੇ ਮੈਂ ਕਿਸੇ ਹੋਰ ਪਾਸੇ ਚਲਿਆ ਗਿਆ।
1: ਕਿਸ ਤੇ ਸੁਧ ਨਾ ਸੁਣਤੇ ਭਈ,
0: ਕਿਸੇ ਦੇ ਕੋਲੋਂ ਮੈਨੂੰ ਇਸ ਦੇ ਬਾਬਤ ਕੋਈ

0: ਮੈਨੂੰ ਉਹਨਾਂ ਨੇ ਸੁਖ ਦਾ ਦਾਨ ਬਖਸ਼ਿਸ਼ ਕੀਤਾ ਹੈ।
1: ਮੇਰਾ ਕਿਰਪਾ ਆਪ ਕਰ ਦੀਨੀ।
0: ਉਸੇ ਤਰ੍ਹਾਂ ਹੀ ਮਹਾਰਾਜ, ਹੁਣ ਆਪ ਜੀ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਹੈ।
1: ਸਫਲੀ ਮੋਹੇ ਬਸੀਠੀ ਕੀਨੀ।
0: ਮੇਰੀ ਜਿਹੜੀ ਵਿਚੋਲਗੀ ਹੈ, ਜੋ ਮੈਂ ਬਾਦਸ਼ਾਹ ਦੇ ਵੱਲੋਂ ਵਿਚੋਲਾ ਬਣ ਕੇ ਆਪ ਜੀ ਦੇ ਕੋਲ ਆਇਆ ਹਾਂ, ਉਹ ਜਿਹੜੀ ਵਿਚੋਲਗੀ ਹੈ ਆਪ ਜੀ ਨੇ ਸਫਲੀ ਕੀਤੀ ਹੈ।
1: ਜਨ ਪ੍ਰੇਮੀ ਕੇ ਆਪ ਅਧੀਨ।
0: ਆਪ ਜੀ ਪ੍ਰੇਮੀ ਜਨਾਂ ਦੇ

0: ਤਬ ਸਤਿਗੁਰ ਕਰ ਖੁਸ਼ੀ ਵਿਸਾਲੀ। ਸਤਿਗੁਰ ਜੀ ਨੇ ਵਜ਼ੀਰ ਖਾਂ ਤੇ ਬਹੁਤ ਖੁਸ਼ੀ ਕੀਤੀ ਹੈ।
1: ਕਹਿਓ ਪਿਆਨ ਮਹੂਰਤ ਕਾਲੀ।
0: ਸਤਿਗੁਰੂ ਜੀ ਨੇ ਕਿਹਾ ਕਿ ਕੱਲ ਨੂੰ ਹੀ ਜਾਣ ਵਾਸਤੇ ਸਮਾਂ ਜਿਹੜਾ ਹੈ ਨਾ ਉਹ ਠੀਕ ਹੈ।
1: ਜੁਗ ਕੋਸਨ ਪਰ ਹੋਏ ਹੈ ਡੇਰਾ।
0: ਤੂੰ ਹੁਣ ਦੋ ਕੋ ਚੱਲ ਕੇ ਫਿਰ ਅੱਗੇ ਡੇਰਾ ਕਰਾਂਗੀ, ਰੁਕਾਂਗੀ।
1: ਪੁਨ ਬਹੁ ਗਮਨੀ ਅਗਲ ਸਵੀਰਾ।
0: ਅਗਲੀ ਸਵੇਰ ਬਹੁਤਾ ਲੰਮਾ ਜਿਹੜਾ ਪੈਂਦਾ ਹੈ ਉਹ ਆਪਾਂ ਚੱਲਾਂਗੇ।
1: ਸੁਪਟ ਆਦ ਮਾਨਵ ਜੀ ਸਾਰੀ,
0: ਸੂਰਮੇ ਅਤੇ ਹੋਰ ਸਾਰੇ ਜਿਹੜੇ ਮਨੁੱਖ ਸਨ।
1: ਤਿਆਰੀ ਕਰਨੀ ਗੁਰੂ ਉਚਾਰੀ।
0: ਸਤਿਗੁਰੂ ਜੀ ਨੇ ਸਾਰਿਆਂ ਨੂੰ ਤਿਆਰੀ ਕਰਨ ਵਾਸਤੇ, ਤਿਆਰ ਹੋਣ ਵਾਸਤੇ ਹੁਕਮ ਕੀਤਾ ਹੈ।
1: ਸੁਣ ਸਭ ਹਿੰਕੈ ਭਾਵਤ ਸਾਹੂ।
0: ਸਤਸੰਗਤ ਜੀ ਗੁਰੂ ਕੇ ਵਚਨ ਸੁਣ ਕੇ ਸਾਰਿਆਂ ਦੇ ਮਨ ਵਿੱਚ ਬੜਾ ਚਾਅ ਤੇ ਉਤਸ਼ਾਹ ਪੈਦਾ ਹੋਇਆ ਹੈ।
1: ਬਸਤਰ ਬਸਤਰ ਸਜ ਰਿਧੀ ਉਮਾਹੂ।
0: ਸਾਰਿਆਂ ਨੇ ਚੱਲਣ ਵਾਸਤੇ ਤਿਆਰੀ ਕੀਤੀ ਹੈ, ਸ਼ਸਤਰ ਬਸਤਰ ਆਪਣੇ ਸਜਾਉਣੇ ਇਹਨਾਂ ਨੇ ਸਰੀਰ 'ਤੇ ਸ਼ੁਰੂ ਕੀਤੇ ਨੇ। ਸਾਰਿਆਂ ਦੇ ਮਨ ਵਿੱਚ ਬੜਾ ਚਾਹ ਅਤੇ ਉਤਸ਼ਾਹ ਹੈ, ਜਿਵੇਂ ਹੁਣ ਸਤਿਗੁਰੂ ਜੀ ਇੱਥੋਂ ਸਾਧ ਸੰਗਤ ਜੀ ਬਾਦਸ਼ਾਹ ਨੂੰ ਮਿਲਣ ਵਾਸਤੇ ਚਾਲਾ ਪਾਉਣਗੇ। ਉਹ ਅਗਲਾ ਇਤਿਹਾਸ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ, ਗੁਰੂ ਦਾ ਹਰ ਜਾ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਭ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪਣੀ ਦਰਮ ਕਰੋਂ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਗੁਰੂ ਇਤਿਹਾਸ ਦੀ ਵਿਚਾਰ ਕਰਦੇ ਹਾਂ, ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਲਿਖੇ ਕਤੈ ਨਾ ਛੁਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼

ਬੋਲੋ ਜੀ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਨਿਡਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਵਾਏ ਕੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤਾਵੈ ਜਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਹਾ ਹੈ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਣੇ ਉੱਤਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਸੰਧਿਆ ਵਲ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਜ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਜੋ ਆਪ ਜੀ ਦੇ ਹਜ਼ੂਰ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਮਹਾਰਾਜ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ ਕਿਰਪਾ ਕਰੋ ਮਹਾਰਾਜ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਵਨ ਪੁੱਤਰ ਸਥਾਨਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੇ ਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ

गुर का शब्द रखवारे, चौकी चौगिर्द हमारे।

ਪੰਜਵ ਤਾਤੀ ਵਾਵ ਨ ਲਗਾਈ ਪਾਰ ਬ੍ਰਹਮ ਸਰਨ ਆਈ ਜੋ ਗਿਰਧ ਹਮਾਰੇ ਰਾਮ ਘਰ ਦੁਖ ਲਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਓ ਕਦੀ ਆਏ ਕਾਲੇ ਬੁਲਾਈ ਰਹਾਉ ਰਾਖ ਲਈਏ ਦਿਨ ਰੱਖਣ ਹਾਰ ਸਭ ਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਇ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਧੂਣਾ ਛੁਟੈ ਨਿਕਟ ਨ ਜਾਇਓ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗੜ ਦੀਪੀ ਮਹੱਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾ ਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਮ ਵਾਰ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਗਵਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਬੋ ਤੇਰੇ।

ਸ੍ਰੀ ਦੇਵਾਂ ਦਾ ਗਾਸਾ ਮਹੱਲਾ ਪਹਿਲਾ ਇੱਕ ਘਰ ਸ੍ਰੀ ਗੁਰੂ ਜੀ ਉਪਦੇਸ਼ ਗੁਰਗੁਰ ਇੱਕ ਹੋਵੇ ਸਨ ਇੱਕ ਬਾਬਾ ਜੈ ਘਰ ਕਰਦੇ ਕੀਰਤ ਹੋਏ ਸੋ ਘਰ ਗੁਡਾਈ ਤੋਏ ਰਹਾ ਵਿਸੇ ਜਸੇ ਘੜੀਆ ਪੈਰਾ ਤਿੱਤੀ ਬਾਰੀ ਮਾਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਸਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਜਨ ਦੀਪ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨਵੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋਏ ਜਾਤਰਨੇ ਵਾਸਾ ਰਾ ਗੋੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਪੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ

ਸਿਰਗੰਡਾ ਹੈ ਅਰਜਨ ਹਰਿ ਹਰਿ ਨਾਮ ਸੁਮਣ ਦੁਖ ਜਨਮ ਮਰਨ ਭਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਤਬ ਤੇਰੇ ਹਰਿ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਤੇ ਕੈਰ ਨਾਮੇ ਸੁਖ ਮੰਡਾ ਹੈ ਰਾਗੌੜੀ ਪੂਰਵੀ ਮਹੱਲਾ ਪੰਜਵ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰਿ ਲਾਹਾ ਆਗੈ ਵਸਨ ਸੁਹੇਲਾ ਔਤ ਕਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਰ ਸਵਾਰੀ ਰਹਾਵੇ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨੈ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ

ਸਾਹਿਬ ਆ ਕੇ ਉਹ ਰਹਿਣ ਤੋਂ ਇਹ ਨਹੀਂ ਫੜਾਂਗੇ।

ਕੇ ਕਿਤਾਬਾਂ ਖਰੀਦਾਂ ਦਾ ਰਹਿੰਦੇ ਹੋਏ ਦੋ ਦਿਨ ਕਿਲੋ ਖੰਡ ਆਇਆ ਨਹੀਂ ਇੰਡੀਆ ਕਿਤਾਬ ਆਜ ਕਾਪਣੀ ਜਿਹੜੀ ਸੀ ਲਿਖ ਗਏ ਰਾਹੁਲ ਨੇ ਇੱਕ ਡਰ ਲੈਂਦਾ ਵਿੱਚ ਰਹਿਣ ਦੋ ਵੀ ਵਿੱਚ ਰਹਿਣਾ ਚਾਹੀਦਾ ਆਹਦਾ ਬੈਠਾ ਆਉਂਦਾ ਰਹਿੰਦੇ ਦੋ ਦਿਨ ਕਿਲੋ ਖੰਡ ਆਇਆ ਨਹੀਂ

ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ ਜੁਗਾਦਿਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੈ ਕਲ ਕਲੇਸ ਤਨ ਮਾਹੀ ਮਿਟਾਵੈ ਸਿਮਰਾ ਜਸ ਸੰਭਰੀ ਕੈ ਨਾਮ ਜਪਤਾ ਬਿਨ ਧਰੀ ਕੈ ਬੀਤ ਪ੍ਰਾਨ ਸਿਮਰ ਸੋਦਾ ਖਿਰ ਕਿਨੇ ਰਾਮ ਨਾਮੀ ਕਾਖਿਰ ਕਿਨ ਕਾਇਕ ਜਿਹ ਜੀ ਵਸਾਵੈ ਤਾ ਕਿ ਮਹਿਮਾ ਕਰਿ ਨਾਵੈ ਪੰਖੀ ਕਾ ਤਰਸ ਤੋਹਾਰੂ ਨਾਨਕ ਕੋਨ ਸੰਗ ਮੋਹਿ ਉਧਾਰੂ ਸੁਖੁਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾਮ ਰਹਾਉ।

ਤਹ ਪ੍ਰਭ ਕਾ ਸਿਮ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਧ ਪੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨ ਪ੍ਰਭ ਕਾ ਸਿਮਰਨ ਦਰਗ ਸਮਾਨ ਪ੍ਰਭ ਕਾ ਸਿਮਰਨ ਹੁੰਗੇ ਸੋ ਪਰਾ ਪ੍ਰਭ ਕਾ ਸਿਮਰਨ ਸੋ ਫਰ ਫਾਰਾ ਸੀ ਸਿਮਰਹ ਜਨਾਬ ਸਿਮਰਾਇ ਨਾਨਕ ਤਾ ਕੈ ਲਾ ਗੋ ਕਾਇ ਪ੍ਰਭ ਕਾ ਸਿਮਰ ਸਭ ਤੂਜਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕਾ ਸਿਮਰਨ ਸਭ ਕੇਸ਼ ਸੋਜੈ ਪ੍ਰਭ ਕਾ ਸਿਮਰਨ ਨਾਹਿ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਰ ਕੀ ਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਇ ਪ੍ਰਭ ਜੀ ਵਸੈ ਸਾਧੁ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਾ ਸਿਮਰਹ ਸੀ ਧਨਵੰਤੀ ਪ੍ਰਭ ਕਾ ਸਿਮਰਹ ਸੀ ਪਾਤਵੰਤੀ ਪ੍ਰਭ ਕਾ ਸਿਮਰਹ ਸੀ ਜਨ ਪ੍ਰਵਾਨ ਪ੍ਰਭ ਕਾ ਸਿਮਰਹ ਸੀ ਪੁਰਖ ਪ੍ਰਧਾਨ ਪ੍ਰਭ ਕਾ ਸਿਮਰਹ ਸੀ ਬੇ ਮਹਤਾਜ ਪ੍ਰਭ ਕਾ ਸਿਮਰਹ ਸੀ ਸਰਗਰਾਜ ਪ੍ਰਭ ਕਾ ਸਿਮਰਹ ਸਿਵ ਸੁਖਵਾਸੀ ਪ੍ਰਭ ਕਾ ਸਿਮਰਹ ਸਦਾ ਵਿਨਾਸੀ ਸਿਮਰੰਤੀ ਰਾਗ ਜਨਾਵ ਦਇਆ ਨਾਨਕ ਜਨਕ ਮੰਗਲ ਵਾਲਾ ਪ੍ਰਭ ਕਾ ਸਿਮਰਹ ਸਿਵ ਪਰਪਕਾਰੀ ਪ੍ਰਭ ਕਾ ਸਿਮਰਤ ਸਦਬਰਹਾਰੀ ਪ੍ਰਭ ਕਾ ਸਿਮਰਹ ਸਿ ਮੁਖ ਸੁਹਾਵੀ ਪ੍ਰਭ ਕਾ ਸਿਮਰਤ ਸੁਖ ਵਿਹਾਵੈ ਪ੍ਰਭ ਕਾ ਸਿਮਰਤ ਨਾਤਮ ਜੀਤਾ ਪ੍ਰਭ ਕਾ ਸਿਮਰਹ ਤੇ ਨਿਰਮਲ ਰੀਤਾ ਪ੍ਰਭ ਕਾ ਸਿਮਰਹ ਤੇ ਨਾਨਕ ਨੇਰੇ ਪ੍ਰਭ ਕਾ ਸਿਮਰਹ ਬਸ ਹਰ ਨੇਰੇ

ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਕਬੀਰ ਦੇ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਤਾਜ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਜੀਵ ਸਕਲ ਔਕਾਰ ਹਰ ਸਿਮਰਨ ਮਹਿ ਨਿਰੰਕਾਰ ਕਰ ਕਿਰਪਾ ਜਸਾ ਪੂਜ ਹਯਾ ਨਾਨਕ ਗੁਰਮ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭਜਨਾ ਘਾਟ ਘਟਨਾ ਸਾਥ ਸਰਣ ਤੁਮਾਰੀ ਆਯੋ ਨਾਨਕ ਪ੍ਰਸਾਦ ਅਸ਼ਟਪਦੀ ਨਹਿਮਾਦ ਪਿਤਾ ਸੁਤਮੀਤ ਨ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਇ ਜਹ ਮਹ ਭਯਾਨ ਦੂਤ ਜਮਦਰ ਤਹ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸਕਰ ਹੋਇਆਤ ਪੈਰੀ ਹਰ ਕੋ ਨਾਮ ਕਰਮਾਹਿ ਵਧਾਰੀ ਅਨਕ ਪੁਨਃ ਕਰਮ ਕਰਤ ਨਹਿ ਤਰ ਹਰ ਕੋ ਨਾਮ ਕੂੜ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੁਖ ਨੇਰੇ ਸਭ ਸ੍ਰੇਸ਼ਟ ਪੁਰਾ ਜਾ ਦੁਖੀਆ ਹਰ ਕੋ ਨਾਮ ਜਪ ਦੋ ਸੁਖੀਆ ਲਖ ਗੁਰੂਰੀ ਬੰਧਨ ਪਰ ਹਰ ਕੋ ਨਾਮ ਜਪ ਤਨ ਇਸ ਤਰ ਅਨਕ ਮਾਇਆ ਰੰਗ ਦੇਖਣਾ ਬੁਝਾਵੇ ਹਰ ਕੋ ਨਾਮ ਜਪ ਆ ਗਾਵੇ ਜ

السلام ਹਾਂ ਮੇਰਾ ਮਲ ਕਬੂ ਨਾ ਤੋ ਹਰ ਕਾ ਨਾਮ ਕੂਟ ਪਾਇਬ ਕੋ ਸਨਾਮ ਜਪ ਮਨ ਰੰਗ ਨਾਨ ਪਾਈ ਐ ਸਾਧ ਕੇ ਸੰਗ ਜਿਹ ਮਾਰ ਕੀ ਗਨ ਜਹਨ ਕੋ ਸਾ ਹਰ ਕਾ ਨਾਮ ਗੁਹਾ ਸੰਤੋਸ ਜਿਹ ਪੈੜ ਮਹਾਂਤ ਕੁਬੈਰ ਹਰ ਕਾ ਨਾ ਸੰਗ ਉਜੀ ਹਰ ਜਹ ਪੰਥ ਤੇਰਾ ਕੋ ਨਾ ਸੰਜਾਨੁ ਹਰ ਕਾ ਨਾ ਤਹ ਨਾ ਰੂਪ ਸਾਨੁ ਜੈ ਬਹ ਪਾਇਆ ਨ ਤਵ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਪ੍ਰਖਮ

ਭਗਤ ਕਾਬ ਪਰ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੁਭੈ ਪਾਈ, ਹਰ ਕਾ ਨਾਮ ਜਨ ਕਾ ਭੋਗ ਜੋਗ, ਹਰ ਨਾਮ ਜਪਤ ਕਾਸ਼ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕਿਸੀ

ਕਾਮ ਸਾਬਤੀ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਹਰਤ ਹੈ ਨਾਮ ਕੀ ਮਹਿਮਾ ਸੰਤਰ ਦਵਾਸ ਸੰਤ ਪ੍ਰਤਾਪ ਦੁਰਸਵ ਨਾਸ ਸੰਗ ਸੰਗਵਟ ਭਾਗੀ ਪਾਈ ਹੈ ਸੰਤ ਸੇਵਾ ਨਾਮ ਧਿਆਈ ਹੈ ਨਾਮ ਦੁਰ ਕੈ ਸ਼ਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ ਬਹ ਸਾਸਤ੍ਰ ਬਹ ਸਿਮਰਤੀ ਪੇਖ ਸਰਬ ਟੋਰ ਪੂਜਸ ਨਾਹੀ ਹਰ ਹਰਿ ਨਾਨਕ ਨਾਮ ਅਮੋ ਰਾਸ਼ਟਪਤੀ ਜੈ ਪ੍ਰਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਮਰਤ ਬਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਗੁਣ ਵਧੀ ਫਿਰ ਅਨੇਕ ਪ੍ਰਕਾਰ ਕੀਏ ਬਹ ਰਤਨਾ ਪੁਨ ਦਾਨ ਹੋਮੇ ਬਹ ਰਤਨਾ ਸਰੀਰ ਕਟਾ ਹੋਮੇ ਕਰ ਰਾਤੀ ਵਰਤ ਨਿਯਮ ਕਰੇ ਬਹ ਪਾਤੀ ਨਹੀਂ ਤੋਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪ ਗਿਆ ਕੁਬੈਰ ਨਾਮ ਖੰਡ ਪ੍ਰਥਮੀ ਫਿਰ ਚਿਰ ਜੀਵੈ ਮਹਾਂਦਾਸ ਤੁਪੀ ਸਰਥੀ ਵੈ

ਆਪਸ ਸੰਜਾ ਕੋ ਮਟਿਆ ਅਭਿਮਾਨ ਆਪਸ ਕਹੋ ਜੋ ਜਾਣਨ ਵਿੱਚ ਸਭ ਗਨ ਵਿਆ ਸਭ ਤੂਚਾ ਜਾ ਕਾ ਮਨ ਹੋਈ ਸਗਲ ਗਿਨੀ

ਆਖਰੀ ਹੋ ਆਪਨ ਕਰ ਕਰਮ। ਤੂੰ ਠਾਕੁਰ ਤੂੰ ਬਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਵਾਤ ਪਿਤਾ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ, ਕੋਇ ਨਾ ਜਾਣਾ ਤੁਮਰਾ ਦੂਜੇ ਦੂਜਾ ਭਗਵੰਤ, ਸਗਲ ਸਮਾਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਕਾਤਮੇਤ ਤੁਮਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ ਸਲੋਕ, ਦੀਨ ਹਾਰ ਪ੍ਰਭ ਛੂਟ ਕੈ ਰਾਗਹਾਨ ਸੁਆਈ, ਨਾਨਕ ਕਹੁ ਨਾਸੀ ਜਾਈ, ਬਿਨ ਨਾਵੈ ਪਤ ਜੈ ਅਸ਼ਟਪਦੀ। ਦਸ ਵਸਤੁ ਲਿ ਪਾਛਾ ਪਾਵੈ ਇਕ ਵਸਤੁ ਕਾਰਨ, ਵਿਖੋਟ ਕੁਆਵੈ ਇਕ

ਸੁਚਾਲਨ ਆਲ ਆਊਟ ਰਹੀ ਉਹ ਤਿਹਾਂ ਦਾ ਅੰਦਰ।

ਦਿੱਤੀ ਕਰ ਪ੍ਰਸਾਦ ਗੁਰਦੇਵ ਪਾਦੀ ਜਿਹ ਪ੍ਰਸਾਦ ਛਤੀ ਹਮਰਾ ਦਿਖਾਹੀ ਤਿਸ ਠਾਕੁਰ ਕੋ ਰਖ ਮਨ ਵਾਹੀ ਜਿਹ ਪ੍ਰਸਾਦ ਸੁਗੰਧਿਤ ਤਨ ਲਾਇ ਤਿਸ ਕੋ ਸਿਮਰਤ ਪਰਮ ਗਤ ਪਾਇ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਵਸਨ ਆਠ ਪਹਿਰ ਸਿਮਰਤ ਦਸਰ ਸੰਰਾਜ ਜਿਹ ਪ੍ਰਸਾਦ ਰੰਗ ਰਾਖ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਯੋਗ ਜਿਹ ਪ੍ਰਸਾਦ ਉਪਾਇ ਟੁਪਟੰਬਰ ਹੰਡਾਵਹਿ ਤਿਸਹਿ ਧਿਆ ਕਤਵਲ ਭਾਵਹਿ ਜਿਹ ਪ੍ਰਸਾਦ

ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਉਪਾਤ ਰਹ ਗੁਰ ਪ੍ਰਸਾਦ ਨਾਨਕ ਜਾਸ ਕਹਿ ਜੇ ਪ੍ਰਸਾਦ ਸੁਣ ਹੈ ਕਰਨ ਨਾਥ ਜੇ ਪ੍ਰਸਾਦ ਪੀਖੇ ਬਿਸਮਾਦ।

ਤੂਤਾ ਕੋ ਜਾਪ ਦੇਹ ਪ੍ਰਸਾਦ ਤ੍ਰਿਕਾਰਜ ਪੂਰੇ ਤਸੈ ਜਾਨ ਮਨ ਸਦਾ ਹਜੂਰ ਜਿਹ ਪ੍ਰਸਾਦ ਤੂੰ ਪਾਵੈ ਸਾ ਜੂਰੀ ਮਨ ਮੇਰੇ ਤੂਤਾ ਸਵਰਾਜ ਪ੍ਰਸਾਦ ਸਭ ਕੀ ਗਾ ਤੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਈ ਜਪੈ ਸੁਨਾਉ ਆਪ ਗਾਵਾਈ ਸੋ ਹਰਿ ਗੁਣ ਗਾਉ ਪ੍ਰਭ ਕਿਰਪਾ ਤੁ

ਅਗਮ ਅਗਾਧ ਹਰੂਕਾਰ ਬ੍ਰਹਮ ਸੋਏ ਜੋ ਜੋ ਕਹੈ ਸੰਗਤਾਇ ਸੰਵੀਤਾ ਨਾਨਕ ਬਿਨਵੰਤਾ ਸਾਧੁ ਜਨਕ ਅਚਰਜ ਕਥਾ ਅਸ਼ਟਪਦੀ ਸਾਧੁ ਸੰਗ ਮੁਖ ਬਚਨ ਹੋਤ ਸਾਧ ਸੰਗ ਵਾਸ ਸਗਲੀ ਹੋਤ ਸਾਧੁ ਸੰਗ ਮਿਟਿਆ ਬ੍ਰਹਮ ਸਾਧ ਸੰਗ ਪ੍ਰਗਟ ਸੁਗਿਆਨ ਸਾਧ ਸੰਗ ਪੂਜੈ ਬ੍ਰਹਮ ਨੀਰਾ ਸਾਧ ਸੰਗ ਸੁਭ ਹੋਤ ਨ ਬੇਰਾ।

ਗਿਆਨ ਸਾਧ ਸੁਭਾ ਬ੍ਰਹਮ ਸਮਾਨੀ ਸਾਧਕ ਸੰਗਾ ਗੋਚਰ ਮਿਲੈ ਸਾਧਸੰਗ ਸਦਾ ਗੁਰ ਫੁਲੈ ਸਾਧਸੰਗ ਆਵਹਿ ਬਸ ਪੰਚਾ ਸਾਧਸੰਗ ਅੰਮ੍ਰਿਤ ਰਹਿ ਪੁੰਚਾ ਸਾਧਸੰਗ ਵਿਸਭ ਗਿਰੀ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਗਤ ਹੂੰ ਤਾਵੈ ਸਾਧਸੰਗ ਸਿਧ ਮਨ ਪਾਵੈ ਸਾਧਸੰਗ ਵਾਯੁ ਤਿਪਿਨ ਸਾਧਸੰਗ ਨਾਨਕ ਪ੍ਰਭ ਸੁਪ੍ਰਸਾਨ ਸਾਧਸੰਗ ਦੁਸ਼ਮਣ ਸਾਮੀਤ ਸਾਧੁ ਕਿਸੰਗ ਵਾਹਿ ਪੁਨੀਤ ਸਾਧ ਸੰਗ ਕੇਸ ਸਿਉਂ ਨਿਹ ਬੈਰ ਸਾਧੁ ਸੰਗ ਨਾ ਬੀਗਾ ਪੈਰ ਸਾਧੁ ਸੰਗ ਨਾਹਿ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧੁ ਸੰਗ ਨਾਹਿ ਹਰਤਾਪ ਸਾਧੁ ਸੰਗ ਤਾਜਾ ਸਭਿਆਪ

ਨਾਨਕ ਰਚਣ ਬ੍ਰਹਮ ਗਿਆਨ ਹੋਇ ਅਸ਼ਵਾਦੀ ਬ੍ਰਹਮ ਗਿਆਨ ਸਦਾ ਨਰ ਲੀਪ ਜਹ ਜਲ ਮਹਿ ਕਮਲਾ ਲੀਪ ਬ੍ਰਹਮ ਗਿਆਨ ਸਦਾ ਨਰ ਦੋਹ ਜਹ ਸੂਰ ਸਰਵ ਕਾ ਸੋਹ ਬ੍ਰਹਮ ਗਿਆਨ ਕੈ ਦ੍ਰਹਿ ਤੂ ਸਮਾਨ ਜੈਸ ਰਾਜ ਰੰਗ ਕੌ ਲਾਗਤ ਰੂਪਵਾਨ ਬ੍ਰਹਮ ਗਿਆਨ ਕੈ ਧੀਰ ਜੀ ਕੈ ਜਿਉ ਵੈ ਸੁਦੈ ਕੂ ਖੁਦੈ ਕੂ ਚੰਦ ਲੇਪ ਬ੍ਰਹਮ ਗਿਆਨੀ ਕੈ ਹੈ ਗੁਣ ਆਉ ਨਾਨਕ ਜਿਉ ਪਾਵ ਕਾ ਸਹਿਜ ਸੁਭਾਉ ਬ੍ਰਹਮ ਗਿਆਨ ਨਿਰਮਲ ਦੇ ਨਿਰਮਲਾ ਜੈਸ ਮੈੜ ਨਾ ਲਾਗੈ ਜਲਾ ਬ੍ਰਹਮ ਗਿਆਨ ਕੈ ਮਨ ਹੋਇ ਪ੍ਰਕਾਸ਼ ਜੈਸ ਤਰੂ ਪ੍ਰਾਕਾਸ ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾਹੀ ਅਭਿਮਾਨ ਬ੍ਰਹਮ ਗਿਆਨ ਉਜਤ

ਸਭ ਸੋਝੀ ਪਰ ਸਗਲ ਸੰਗ ਆਤਮ ਹੁਦਾ ਸਹਿ ਸ੍ਰੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਖ ਸੋ ਕਹਾ ਵੈ ਤਸ ਹਰਿ ਕਾ ਤਹ ਸੋ ਸਦਾ ਆਨੰਦ ਤਹ ਨਹਿ ਵਿਯੋਗ ਤਹ ਸਵਰਣ ਤੈ ਸਿਵ ਸਮਾਟੀ ਤਸ ਅੰਮ੍ਰਿਤ ਤਸ ਵਿਖਾਟੀ

ਵਿਚਾਰ ਕਈ ਕੋਟ ਨਾਵਤਨ ਨਾਮ ਧਿਆਵ ਨਾਨਕ ਕਰਤੇ ਕਾਂਤ ਨਾਮ ਪਾਇਆ ਵਹਿ ਕਈ ਕੋਟ ਪਾਇਆ ਅਪਮਾਨੀ ਕਈ ਕੋਟ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਕੋਰ ਕਈ ਕੋਟ ਪਰ ਦਰਬ ਕਾ ਹਿਰ ਹੈ ਕਈ ਕੋਟ ਪਰ ਦੂਖ ਨਾ ਕਰ।

ਕਹਿ ਦੇਹ ਤਾਵੇ ਨਿਮਕ ਮਹਿ ਚਾਰ ਗੁੰਡ ਫਿਰਾਵੇ। ਕਰਿ ਕਿਰਪਾ ਜੇ ਸਭਨੀ ਭਗਤ ਦੀ ਨਾਨਕ ਦੀ ਜਨ ਨਾਮ ਮੇਲੇ ਖਿਨ ਮੈਂ ਨਿਜ ਕੀਟ ਕਉ ਰਾਜ ਪਾਰ ਬ੍ਰਹਮ ਗਿਰੀ ਨਿਵਾਜ। ਜਾ ਕਰ ਦ੍ਰਿਸ਼ਟ ਕਛੂ ਨ ਆਵੇ ਤਿਸ ਤਤਕਾਲ ਦਹਿ ਦਿਹ ਪ੍ਰਗਟਾਵੇ। ਜਾ ਕਉ ਆਪਣੀ ਕਲਾ ਭਗਤੀ ਹਤਾ ਕਲੇ ਖਨਾ ਕਰਾ ਜਗਦੀਸ਼ ਜੀਵ ਪਿੰਡ ਸਭ ਦੇ ਫਿਰਾ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣ ਤਾਇ ਨਾਨਕ ਜੀ ਵੈ ਦੇਖ ਬੜਾਈ।

ਪਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬੂ ਸਾਧ ਸੰਗਤਿ ਹੋ ਪਾਵੇ ਸਾਧ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਈ ਗਿਆਨ ਪ੍ਰਗਟ ਸੋ ਸਾਧ ਸਥਾਨ ਕਨਹਿ ਵਿਨਾਸ਼ ਮੰਤ ਨਾਮ ਰਤੀ ਕਰੰਗ ਸਦਾ ਬਸਹਿ ਪਾਰ ਬੰਕ ਸੰਗ ਜਿਉ ਜਲ ਮਹਿ ਜਲਾ ਇਕਟਾਨਾ ਤਿਉ ਜੋਤਿ ਸੰਗ ਜੋ ਸਮਾਨ ਮਿਟ ਗਏ ਗਵਨ ਪਾਏ ਬਸਰਾ ਮੁੰਡਾ ਨੂੰ ਪ੍ਰਭ ਕੇ ਸਤਿ ਗੁਰ ਬੰਸ ਲੋਕ

ਕਟਿਆ ਉਪਮਾਨ ਸੋਜਨ ਨਾਨ ਤਰਗ ਪ੍ਰਵਾਨ ਕੋਟ ਕਰਮ ਕਰੈ ਹਾਉ ਤਾਰੀ ਉਸਨੰ ਪਾਵੈ ਸਗਲ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਫਿਰੇ ਅਵਤਾਰ ਅਨਕ ਜਤਨ ਕਾਰਾ ਤਮਨ ਹਿੰਦਰਾਵੈ ਹਰ ਤਰਗ ਕਹੋ ਕੈਸੇ ਗਾਵੈ ਉਸ ਕਾ ਜੋ ਪਰਾ ਕਹਾਵੈ ਤਸੈ ਭਲਾਈ ਨਿਕਟ ਨਾਵੈ ਸਰਬ ਗੁਣੀ ਜਾ ਕਮਨ ਹੋਏ ਕਹ ਨਾਨਕ ਦਾ ਕਿ ਨਿਰਮਸ ਹੋਏ।

ਜਾਵਲਾ ਕਰਮ ਸੰਵਾਇ ਤਾਵਲਾ ਕਰਮ ਰਾਏ ਦੇਸ ਜਾਇ ਪ੍ਰਭ ਕਿਰਪਾ ਦੇ ਬੰਧਨ ਤੂਟਾ।

ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ। ਕਰਮ ਕਰਾਵਨ ਕਰਨ ਹਾਰ ਹਾਥ ਕਹਾ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆਪ। ਪ੍ਰਭ ਸੋਏ ਜੁਗ ਸਭ ਨਰੰਗ ਸਭ ਤੇ ਦੂਰ ਸਭ ਹੋ ਗਏ ਸੰਗ। ਬੁਗ ਜੈ ਦੀਖਾ ਕਰੈ ਬਬੀ ਕਾ ਬਹਿ ਕਾ ਬਹਿ ਨਿਕ ਮਰਨ ਬੰਸੈ ਬਨ ਜੈ ਨਨ ਸਦ ਹੀ ਰਹਿ ਸਮਾਇਆ ਬਬ।

ਤਾਇ ਸੰਤ ਕਨੰਦ ਕੰਡੀ ਕੰਨਾ ਪਾਇ ਸੰਤ ਕਨੰਦ ਕੁਮਾ ਹਤਿਆਰਾ ਸੰਤ ਕਨੰਦ ਪਰਮੇਸ਼ਰ ਮਾਰਾ ਸੰਤ ਕਨੰਦ ਕੋ ਰਾਜ ਤਹੀਂ ਲੈ ਸੰਤ ਕਨੰਦ ਕੋ ਦੁਹੀ ਅਰਦੀਨ ਲੈ ਸੰਤ ਕਨੰਦ ਕਾ ਸਰਬ ਰੋਗ ਸੰਤ ਕਨੰਦ ਕਾ ਸਦਾ ਵਿਜੋਗ ਸੰਤ ਕਨੰਦਾ ਦੁਖ ਮਹ ਦੁਖ ਨਾਨਕ ਸੰਤ ਪਾਵੈ ਤਾਂ ਉਸ ਕਾ ਕੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸਾ ਕਾ ਨਹੀਂ ਮਿਤ ਸੰਤ ਕਾ ਦੁਖੀ ਕਾ ਉਡਾਨ ਲਾਗੈ ਸੰਤ ਕਾ ਦੁਖੀ ਕਾ ਸਭ ਤਿਆਗੈ

ਸੰਤ ਕੇ ਦੁਖੀ ਕਉ ਦਇਆ ਅਨੁਕਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਦੀ ਥੁਤ ਹੈ, ਜਿਨ ਸਾਸ ਬਿਨਾ ਵਿਰਤ ਕਿਲੋਥ ਹੈ, ਸੰਤ ਕੇ ਦੁਖੀ ਕੀ ਜੜ ਕਿਸ ਨਾਹੀ, ਆਪਨ ਬੀਜਾ ਪੀਹੀ ਖਾਇ ਹੀ, ਸੰਤ ਕੇ ਦੁਖੀ ਕਉ ਅਵਰ ਨਾ ਰਾਖਨ ਹਾਰ, ਨਾਨਕ ਸੰਤ ਪਾਵਤ ਲੈ ਉਭਾਰ, ਸੰਤ ਕਾ ਦੁਖੀ ਓ ਬਿਲ ਲਾਈ, ਜਿਉਂ ਜਲ ਵਿਹੂਨ ਵਸਲੀ ਤੜ ਫੜਾਈ, ਸੰਤ ਕਾ ਦੁਖੀ ਭੂਖਾ ਨਿਹ ਰਾਜਾ, ਜਿਉਂ ਪਾਪ ਕੀ ਧਨ ਨਿਹ ਤ੍ਰਾਪ, ਸੰਤ ਕਾ ਦੁਖੀ ਛੋਟਾ ਕੇਲਾ, ਜਿਉਂ ਬੂਆੜ ਤੇਲਾ ਖੇਤ ਮਾਹ ਦੁਹੇਲਾ, ਸੰਤ ਕਾ ਦੁਖੀ ਧਰਮ ਤੀ ਰਹਿਤ, ਸੰਤ ਕਾ ਦੁਖੀ ਸਤਮ ਥਿਆ ਕਹਿਤ, ਕਿਰਤਨ ਕਾ ਦੁਖੀ ਪਇਆ, ਨਾਨਕ ਜੋ ਦੁਖ ਪਾਵੇ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕਾ ਦਰਗਾਹ ਮਿਲਿਆ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈ ਆ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਆ, ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਗੁਰ ਚਲਿਆ ਨਿਰਾਸਾ, ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਚਾਹੇ ਪਾਵੈ ਤੈਸਾ, ਕੋਈ ਹੋਈ ਪਇਆ ਕਰਤਨ ਬੇਟਾ ਕੋਈ, ਨਾਨਕ ਜਾਣਾ ਸੱਚਾ ਸੋਇ ਸਭ ਘਾਟ ਦੁਖ ਕੀ ਉਹ ਕਰਨੇ ਹਾਰ, ਸਦਾ ਸਦਾ ਦੁਖ ਕਾ ਨਮਸਕਾਰ, ਪ੍ਰਭ ਕੀ ਵਸਤਤ ਕਰੋ ਦਿਨ ਰਾਤ, ਤਿਸੇ ਤੇ ਆਵਹ ਸਾ ਸੁਗ੍ਰਹਿ ਸਭ ਕਸ਼ਟ ਵਰਤੈ, ਦੁਖ ਕਾ ਕੀਆ ਜੈਸਾ ਕਰੇ ਤਹ ਕੁਤੀ, ਆਪਣਾ ਕੀ ਲਾਭ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਸਨ ਨਾਮ ਦੀ ਵਡਭਾਗਿਨਕ ਜਨ, ਸੇ ਸਲੋਕ ਤਜ ਸਿਆਨ ਸੁਰ ਜਨ ਸਿਮਰਹ ਹਰ ਹਰ ਰਾਇ, ਈ ਕਾਸ ਹਰ ਮਨ ਰੱਖ ਨਾਨਕ, ਦੁਖ ਪਰਮ ਭਵ ਜੈ ਅਸ਼ਟਪਦੀ ਮਾਨੁਖ ਕੀ ਟੀਕ, ਪ੍ਰੀਤਿ ਸਭ ਜਾਨ ਜੀਵਨ ਕਈ ਕਾ ਭਗਵਾਨ, ਆਗਾਈ ਬਹੁਨਾ ਦੁਰਸਨਾ ਲਾ ਗਿਆਈ, ਮਾਰਾ ਰਾਖੈ ਕੁਆ ਕੁਮਾਨੁਖ ਕੈ ਕਿਸਨਾ ਹਾਥ, ਤੁਸ ਕਾ ਕੰਬੂਜ ਸੁਖਿਤ ਕਨਾਵਰਾ ਕੰਠ ਪੁਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ, ਵਿਘਨ ਨਾ ਲਾਗਾ ਕੋਏ,

ਸਭ ਚਰਨ ਕਲਮ ਵਾਹਿਗੁਰੂ ਬਿੰਦ ਬਿਠ ਪਾਵ ਜਪਿ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥ ਹਰ ਦਰਗ ਨਾਨਕ ਪੂਜਨ ਮੱਥਾ ਬਿਠ ਪਾਏ ਜੀ ਦੀ ਜਾਨ ਜਗ ਮਹਿ ਸਦਾ ਸਤਾਰ।

ਤਿਉਂ ਸਾਧੂ ਸੰਗ ਵਿੱਚ ਜੋਤ ਪ੍ਰਗਟਾਵੈ ਤਿਉਂ ਸੰਤਨ ਕੀ ਪਾਤਸ਼ਾਹ ਤੂਰ ਨਾਨਕ ਹੈ ਦੂਜਾ ਪੂਰ ਮਨ ਮੂਰਖ ਕਾਹੀ ਬਿਲ ਲਾਈਐ ਪ੍ਰਭ ਲਿਖਿ ਕਾ ਲਿਖਿਆ ਪਾਈਐ ਤੂ ਸੂਖ ਪ੍ਰਭ ਜੀਵਨ ਹਾਰ ਅਵਰ ਤਿਆਗ ਤੂ ਸਹਿਜ ਤਾਰ ਜੋ ਕਾਸ਼ ਕਰੈ ਸੋ ਸੁਖਮਾਨ ਪੂਲਾ ਕਾਹੀ ਫਿਰਿ ਹੈ ਜਾਨ ਕਾਨ ਬਸਤਾਈ ਤੇਰਾ ਸੰਗ ਲਪਟ ਰਹਿਓ ਰਾਸ ਲੋਭੀ ਪਤੰਗ ਰਾਮ ਨਾਮ

ਔਲਾਦ ਪਿਓ ਸੰਤਹ ਸੰਚਾਰ ਅਵਰ ਤਿਆਗ ਵਿਕਿਆ ਜੰਜਾਲ ਤਨ ਤਨ ਕਹਿ ਸਭ ਕੋਈ ਮੁਖ ਉਜਲ ਹਰ ਦਰਗਹ ਸੋਇ ਹੁਆ ਪਾਰ ਬਰਲਾ ਵਾ ਪਾਰ ਨਾਨ ਤਾਕ ਸਤ ਬਰ ਹਾਰ ਚਨ ਸਾਧ ਵੀ ਦੋਏ ਦੋਏ ਪਿਓ ਅਰਬ ਸਾਧ ਕਪਨਾ ਜੀਓ ਸਾਧ ਵੀ ਦੂਰ ਕਰਫ ਸਨਾਰਨ ਸਾਧੂ ਪ੍ਰਜਾਈਆ ਕੁਰਬਾਨ ਸਾਧ ਸਿਵਾ ਬੜ ਭਾਗੀ ਪਾਈਆ ਸਾ ਸੰਗ ਹਰ ਕੀਰਤਨ ਗਾਈਆ ਅਨਕ ਬੇਗਨ ਦੇ ਸਾਧੂ ਰਾਖਿਆ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖ ਉੱਠ ਗਹੀ ਸੰਤ ਹੈ ਤਰਾਇਆ ਸਰਵ ਸੁਖ ਨਾਨਕ ਤਿਹ ਪਾਇਆ ਅੰਮ੍ਰਿਤ ਕਉ ਜੀਵਾਲ ਨਾਰ ਭੁਖ ਕਉ ਦੇਵਤ ਆਧਾਰ ਸਰਵਨ ਨਾ ਜਾ ਕੇ ਦ੍ਰਿਸ਼ਟਿ ਵਾਹੀ ਗੁਰੂ ਲਿਖ ਕਾ ਲਹਿਣਾ ਪਾਹੀ ਸਾਹਿਬ ਕਿਸ ਦਿਸ ਕਹੁ ਕਰਨ ਜੋਗ ਤਿਸ ਬਿਨ ਦੂਸਰਵਨ ਹੋ ਗਏ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਦੂਤ ਨਿਰਮਲਿਖ ਕਰਨ ਕਰ ਕਿਰਪਾ ਜਿਸ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ

ਸਤਿਗੁਰ ਸਤਿਗੁਰ ਪ੍ਰਧਾਨ ਕਰਦੂਤ ਸਤ ਸਤ ਜਗ ਬਾਣ ਸਤਿਗੁਰ ਸਮਾਣ ਸਤਿਕਰਮ ਜਗ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਾਰਣੀ ਨਿਰਮਲ ਨਿਰਮਲੀ ਜਿਸ ਬੁਝਾਇ ਸਤ ਸਾ ਪਰਿ ਸਤ ਨਾਮ ਪ੍ਰਭ ਸੁਖਦਾਇ ਵਿਸਵਾਸ ਸਤ ਨਾਨਕ ਗੁਰਦੀ ਪਾਈ।

ਨਾਮ ਸਮਾਨੇ ਉਠਤ ਬੈਠਤ ਸੁਭਤ ਨਾਮ ਕਹਣਾ ਨੂੰ ਜਨਕ ਸਤਕਾਮ ਬੂਲਹ ਜਾਹ ਜਿਹ ਬਦਨ ਰਾਤ ਪ੍ਰਭ ਆਪਣਾ ਜਨ ਕਿਨਦਾਤ ਕਨਹ ਭਗਤ ਆਤਮ ਕੈ ਜਾਇ ਪ੍ਰਭ ਆਪਣੇ ਸਿਮਰਹਿ ਸਮਾਇ ਜੋ ਹੁਆ ਹੁਬਤ ਸੁਭ ਜਾਨ ਪ੍ਰਭ ਆਪਣੀ ਕਾ ਕੁੰਭ ਸ਼ਾਨ ਤਿਸ਼ਟਿ ਮੈਂ ਮਕਾਨ ਪਕਾਨ ਦਸ ਕਾ ਗੁਣ ਕਹੀ ਕਨਾ ਜਾਨੁ ਆਠ ਪੈਰ ਪ੍ਰਭ ਸਿਹ ਦੂਰੇ ਕਹਣਾ ਨੂੰ ਸਿਹ ਜਨ ਪੂਰੇ ਮਨ ਮੇਰੇ ਤਿਨ ਪਿਉ ਅਟਲਿਹਿ ਮਾਨ ਤਨ ਆਪਣਾ ਤਿਨ ਜਨ ਦੇਹਿ ਜਿਨ ਜਾਨ ਆਪਣਾ ਪ੍ਰਭੂ ਚਾਤਾ ਸੋ ਜਾਨ ਸਰਵ ਥੋ ਕਾ ਦਾਤਾ ਦੁਖਿ ਸਰਣ ਸਰਵ ਸੁਖ ਪਾਵੈ ਦਸ ਕਾ ਦਰਸ ਸਭਾ ਮਿਟਾਵੈ ਅਵਰ ਸਿਆਨ ਸਗਰ ਛਾੜ ਤਿਸ ਜਨ ਕੇ ਤੁਸੀ ਵਾ ਲਾ ਗਿਆ ਵੰਜਾ ਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੁ ਸਾਧ ਪੈਰਾ ਸਲੋਕ ਸਾਤ ਪੁਰਖ ਜਨ ਜਾਣਿਆ ਸਤਿਗੁਰ ਦਸ ਕਾ ਨਾਮ ਦਸ ਕਾ ਸੰਗ ਸਿਵ ਪੁੱਤਰੈ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖ ਕੀ ਕਰ ਪ੍ਰਤ ਪਾਦ ਸੇਵ ਕਬਰ ਸਦਾ ਦਇਆਲ ਸਿੱਖ ਕੀ ਗੌਰ ਦੁਰਮਤ ਮਾਰ ਹਰੇ ਗੁਰਬਚਨ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟ ਗੁਰ ਕਾ ਸਿੱਖ ਵਕਾਰ ਦਿਹਾਟ ਸਤਿਗੁਰ ਸਿੱਖ ਨਾਮ ਦਾਨ ਦੀ ਗੁਰ ਕਾ ਸਿੱਖ ਉਡਭਾਗੀ ਹੀ ਸਤਿਗੁਰ ਸਿੱਖ ਹਰਤ ਬਲਦ ਸਵਾਰ ਨਾਨਕ ਸਤਿਗੁਰ ਸਿੱਖ ਕਾ ਜੀ ਜਨਾ ਸੰਭਾਰ ਗੁਰ ਕੈ ਗ੍ਰਿਹ ਸਿਉਕ ਜੋ ਰਹਿ ਗੁਰ ਕੀ ਆਗਾ ਮਨ ਮਨਸਾ ਹੈ ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਨ ਅਵਰਤ ਹਰ ਤੇ ਆਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵ ਕੀ ਕਾਰਜ ਰਿਆਸ ਸੇਵਾ ਕਰ ਤੁਹਿ ਨਿਹ ਕਾਇਮ ਤਿਸ ਬਹੁਤ ਪ੍ਰਭ ਸੁਆਮੀ ਆਪਣੀ ਕਿਰਪਾ ਚ ਸਾਬ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤ ਜੀ ਵੀ ਸਭ ਸਵੇ ਗੁਰ ਕਾ ਮਨ ਮਨ ਸੋ ਸੇਵ ਪਰਮੇਸ਼ਵਰ ਕੀ ਗਤ ਜਾਨ।

ਤਿਆਗ ਸਰਮ ਕਰਦੀ ਵਾ। ਇਉਂ ਰਤਨ ਜਨਮ ਕਹ ਯੋ ਧੈਰ ਹਰਿ ਹਰਿ ਸਿਮਰ ਪ੍ਰਾਨ ਆਦਿ ਹੈ ਰੰਗ ਕੇ ਭਾਵ ਨ ਛੁਟਣ ਵਾਰੀ ਸਿਮਰਤ ਸਾਸਤ ਵੀਰ ਵਿਚਾਰੀ ਹਰਿ ਕੋ ਭਗਤ ਕਰਮ ਮਨ ਲਾਈ ਮਨ ਬੰਛਤ ਨਾਨੁ ਫਲ ਪਾਈ।

ਜੈਕਾਰ ਸਰਵ ਨਿਰੰਤਰੀ ਕੋ ਦੇਹ ਕਹਨਾਨ ਜਾਗਮ ਵਸਤਕਲੀ ਕੀ ਪੂਜਾ ਵੀ ਕੁਸਲ ਆਹੀ।

ਜਾਤਾ ਸਰੂਪ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਵ ਸਰਣ ਆਇਆ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਤੀ ਜਾਚ ਜਨ ਜਾਚ ਪ੍ਰਭ ਦਾਨ ਕਰ ਕਿਰਪਾ ਦੇਵ ਹਰਨਾਮ ਸਾ ਜਨਕ ਮਾਂਗਾ ਤੂਰ ਪਾਰ ਬ੍ਰਹਮ ਸਰਦਾ ਪੂਰ

ਸਾਰ ਪ੍ਰਭ ਦ੍ਰਿਸ਼ਟ ਮਹਾ ਸੁਖ ਹੋਇਆ ਰਹਿ ਪਾਵ ਬਿਰਲਾ ਕੋਈ ਦਿਨ ਚਾਖਿਆ ਸੀ ਜਾਨ ਦ੍ਰਿਪਦਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਪਰਿ ਪ੍ਰੀਮ ਰਸ ਰੰਗ ਉਪਜਾ ਚਾਹੋ ਸਾਧ ਸੰਗ ਪਰਿ ਸਰ

ਸੋਕਮ ਬਿਸਰੈ ਜੇ ਜੀਵਨ ਜੀਆ ਸੋਕਮ ਬਿਸਰੈ ਜਗਨ ਮਹਾਰਾਖੈ ਗੁਰ ਪ੍ਰਸਾਦ ਗੋਬਿੰਦ ਲਾਲਾਖੈ ਸੋਕਮ ਬਿਸਰੈ ਜੇ ਵਿਖਤ ਕਾਟੈ ਜਨਮ ਜਨਮ ਕਾ ਟੂਟਾ ਕਾਟੈ ਗੁਰ ਪੂਰੈ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜ ਸੰਤ ਕਰੋ ਇਹੋ ਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਅਵਰਹ ਨਾਮ ਜਪਾਵ ਭਗਤ ਪਾਏ ਦਰਗ ਸੰਸਾਰ ਬਿਨ ਭਗਤੀ ਧਨ ਹੋ ਸੀ ਸ਼ਾਇਦ ਸਰਵ ਕਲਿਆਣ ਸੁਖ ਨਿਤ ਨਾਮ ਗੁਰਤ ਜਤ ਪਾਏ ਵਿਸਰਾਮ ਸਗਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਹਿ ਚਾਉ।

ਸਤਾਰਸਪਦੀ ਆਪ ਕਥਿਆ ਸੁਣਨੇ ਹਰ ਵਿਹਿ ਕਾ ਵਿਸਤਾਰ ਜਾਂਦ ਭਗਤ ਸ੍ਰਿਸ਼ਟੀ ਉਪਾਈ ਆਪਣਾ ਭਾਣ ਲਏ ਸਮਾਜ ਤੂੰ ਤੇ ਪਿੰਡ ਨਹੀਂ ਕਿਛ ਹੋਇਆ ਮਸੂਦ ਸਭ ਜਗਤ ਪੁਰੇ ਜਾ ਕੋ ਪ੍ਰਭ ਜੀਵਾ ਬੁਝਾਏ ਸਚ ਨਭ ਸੂਈ ਜਨ ਪਾਈ।

ਸਾਹਿਬ ਹੀ ਸੁਣਾ ਪਾਵਨ ਜਾਨ ਖੀਰ ਬਣਾਇਆ ਗਿਆ ਕਰ ਕੀ ਮਾਇਆ ਸਭ ਕੇ ਮਰਦ ਅਲਿਪ ਤੋਰ ਹੈ ਜੁਗ ਚ ਕਹਿਣ ਸੁਆ ਪੀ ਕਹਿਆ ਗਿਆ ਆਵੈ ਗਿਆ ਜਾਇ ਨਾਨਕ ਜਉ ਪਾਵੈ ਤਲੇ ਸਮਾਈ ਉਸ ਤੇ ਹੋਇ ਸੋ ਨਾਹਿ ਬੁਰਾ ਉਰੈ ਕਹੁ ਕਿਨਾ ਕਾਸ਼ ਕਰਾ ਆਪ ਕਲਾ ਕਰਤੂਤਾ

Yeah.

नाव निधि अठर सिद्धि पिछे लगिया फिरै जो हर हृदय सदा वसाए।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਾਤਰ ਹੈ, ਏਕ ਸ਼ਬਦ ਲਿਵਲਾਏ। ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲੱਗਿਆ ਫਿਰ ਹੈ। ਜੋ ਹਰ ਹਿਰਦੈ ਸਦਾ ਵਸਾਏ। ਵਾਹਿਗੁਰੂ ਜੀ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਰ ਸਹਸ ਸਿਆਣਪਾ ਲਖ ਹੋਹੇ ਤੈਕ ਨ ਚੱਲੈ ਨਾਲ ਕਿ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ।

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।

ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲ ਹਨ ਬੰਦ ਸੁਣਿਆ ਜੁਗ ਜੁਗਤ ਤਨ ਭੇਦ ਸੁਣਿਆ ਸਾਸਤ੍ਰ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜ ਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ।

ਮੰਨੈ ਪਾਤ ਸਿਉ ਪ੍ਰਗਟ ਜਾਏ। ਮੰਨੈ ਮਗਨਾ ਚਲੈ ਪੰਥ, ਮੰਨੈ ਧਰਮ ਸਿੱਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੂਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੂਏ।

ਸਾਹਿਬ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖ ਖਾਹੇ ਅਸੰਖ ਨਿੰਦਕ ਸਿਰਕ ਰਹਿ ਭਾਰ।

ਉਤਾਵਨ ਕੁਦਰਤ ਕਵਣ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਹ ਮੂਤ ਪ੍ਰੀਤੀ ਕੱਪੜ ਹੋਏ ਦੇਹ ਸਾਬੂਣ ਲਈਐ ਉਹ ਧੋਏ

ਵਕਤ ਨਾ ਪਾਇਓ ਕਾ ਦੀਆ, ਜੇ ਲਿਖਣ ਲੇ ਕੁਰਾਨ, ਥਿਤ ਵਾਰ ਨਾ ਜੋਗੀ ਜਾਣਾ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸੇਠੀ ਕਉ ਸਾਜੇ, ਆਪੇ ਜਾਣਨ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ।

ਕਰਤਾ ਹੋਇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਇ।

ਭਾਏ ਅਮੁੱਲਾ ਸੁਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਨ ਆਖ ਹੈ ਬ੍ਰਹਮ ਆਖ ਹੈ ਇੰਦੋ ਆਖ ਹੈ ਗੋਪੀ ਤੈ ਗੋਵਿੰਦ ਆ

ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸ਼ੋਂ ਕਹੀਏ ਨਾ ਕੇਤੇ ਗਾਵਣ ਹਾਰੇ ਗਾਵਹਿ ਤੁਹਣ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ

ਸੁਰਗਾ ਮਛ ਪਇਆ ਲੇ ਗਾਵਨ ਨਦਰੋਂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨੋਂ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਰ ਸਾਹਿਬ ਸਾਚਾ ਸਚਿਨ ਆਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨ ਗ੍ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ।

ਵੇਸ਼ ਇੱਕ ਦੂਜੀ ਬਹੁ ਲਖ ਹੋਹੇ ਲਖ ਹੋਵਹਿ ਲਖ ਵੀਸ਼ ਲਖ ਲਹ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਦ ਪਵੜੀਆ ਚੜੀਐ ਹੋਏ ਏਕੀਸ ਸੁਣ ਗੱਲਾਂ ਆਕਾਸ਼ ਕੇ ਕੀਟਾ ਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜੇ ਠੀਸ

ਮੁਸ਼ਕਤ ਕਾਲਮ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਹਿਨ ਅਨਵਰਣ ਜਾਤ ਅਰਪਾਤ ਨਹਿਨ ਜੇਹ ਰੂਪ ਰੰਗ ਰੇਖ ਭੇਖ ਕਹਿ ਨਾ ਸਕਤ ਕੇਹ।

ਭੋਗੇ ਨਮਸਤੰ ਇਸਨਾਨੰ ਨਮ ਮੰਤ੍ਰ ਮੰਤ੍ਰੰ ਨਮ ਜੰਤ੍ਰ ਜੰਤ੍ਰੰ ਨਮ ਇਸ਼ਟ ਇਸ਼ਟੇ ਨਮ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧਧਾ ਬੁੱਧਧਾ ਬ੍ਰਿਧਕਰਤਾ ਅਧੋ ਉਰਧ ਅਰਧੰ ਅਧੰ ਊਘਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਵਦਾ ਸਿੱਧ ਦਾਤਾ ਦਇਆਲੰ ਅਛੇਦਿਯ ਭੇਦਿਯ ਨਾਮ ਅਕਾਮੰ ਸਮਸਤ ਉਪਰਾਜੀ ਸਮਸਤਸਤਤਾਮੰ ਤਿਰਾਜੋਰ ਚਾਚਰੀ ਛਾਂਦੰ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਜੂ ਹੈ ਅਦੇਸ ਹੈ ਭੇਸ ਹੈ ਭੁਜੰਗ ਪਿਆਦ ਛਾਂਦੰ ਅਗਾਧੇ ਅਬਾਧੇ ਅਨੰਦੀ ਸਰੂਪੇ ਨਮ ਸਰਮਾਨੇ ਸਮਸਤ ਨਧਾਨੇ ਨਮਸਤੂ ਨਨਾਥੇ ਨਮਸਤੂ ਪ੍ਰਮਾਥੇ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਅਕਾਲੇ ਨਮਸਤੂ ਅਪਾਲੇ ਨਮ ਸਰਵਦੇਸੇ ਨਮ ਸਰਵਭੇਸੇ ਨਮੁਰਾ ਰਾਜੇ ਨਮ ਸਾਜੇ ਨਮ ਸਾਹੇ ਨਮ ਮਹਾ ਮਾਹੇ ਨਮ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਗ ਰੋਖੇ ਨਮ ਸੁਖ ਸੁਖੇ ਨਮ ਸਰਵ ਰੋਗੇ ਨਮ ਸਰਵ ਭੋਗੇ ਨਮ ਸਰਵਜੀਤੰ ਨਮ ਸਰਵ ਭੀਤੰ ਨਮ ਸਰਵ ਗਿਆਨੰ ਨਮ ਪਰਮ ਤਾਨੰ ਨਮ ਸਰਵ ਮੰਤ੍ਰੰ ਨਮ ਸਰਵ ਜੰਤ੍ਰੰ ਨਮ ਸਰਵ

ਆਦਮ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਆ ਚਲ ਭੋਗੇ ਆ ਚਲ ਰਾਜੇ ਆ ਟਲ ਸਾਜੇ ਆ ਖਲ ਧਰਮ ਆ ਲਖ ਕਰਮ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵ

ਭੁਜੰਗ ਪ੍ਰਿਆਦ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਾਚਰੀ ਛੰਦ

ਹੈ। ਓਂ ਆਦਰੂਪਿਆ ਨਾ ਸਰੂਪਾ ਨੰਗੀਆ ਨਾਮੈ ਤ੍ਰਿਭੰਗੀ ਤ੍ਰਿਕਾਮੈ ਤ੍ਰਿਭਰਗੰ ਤ੍ਰਿਭਾਧੇ ਅਗੰਜਿਆ ਗਾਧੇ ਸੁਭੰ ਸਰਭਾਗੇ ਸੁਸਰਭ ਅਨੁਰਾਗੈ ਤ੍ਰਿਭੁਗ ਸਰੂਪ ਹੈ ਛਿਜ ਹੈ ਅਛੂਤ ਹੈ ਕਿਨਰਗੁ ਪ੍ਰਣਾਸ ਹੈ ਪ੍ਰਚੁਰ ਪ੍ਰਵਾਸ ਹੈ ਨਿਰਗੁਪਤ ਪ੍ਰਭਾ ਹੈ ਸਦਾ ਗੁਣ ਸਦਾ ਹੈ ਵਿਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰਗੁਪਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪਰ ਜੁਗਤ ਅਨੂਪ ਹੈ ਜਾਤਰੀ ਛੰਦ ਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਧੰਧ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਭੇਖ ਹੈ ਟਾਹ ਹੈ ਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦੂ ਤਵੈ ਪ੍ਰਸਾਦ ਹੈ।

ਭਗਵਤੀ ਛੰਦ ਤੈ ਪ੍ਰਸਾਦਮ ਤੇ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇ ਸੁਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਨ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਗਰੀਬਨ ਕੁਮਾਲ ਹੈ ਕਿ ਹੁਸਨੁਲ ਜਮਾਲ ਹੈ ਗਰੀਬਨ ਖਰਾਜ ਹੈ ਗਰੀਬਨ ਨਿਵਾਜ ਹੈ ਰੀਫੁਲ ਸਿਕਨ ਹੈ ਰਾਸ਼ਰਫ ਕਰਨ ਹੈ ਕਲੰਕ ਅੰਗਰਣਾਸਾ ਸਮਸਤੁਲ ਨਿਵਾਸ ਹੈ ਗੰਜੁਰ ਗਨੀਮ ਹੈ ਰਜਾਇਕ ਰਹੀ ਮੈਂ ਸਮਸਤ ਜੁਬਾ ਹੈ ਕਿ ਸਾਹਿਬ ਕਰਾ ਹੈ ਕਿ ਨਰਕਮ ਪ੍ਰਣਾਸ ਹੈ ਬਹਿਸ ਤੁਮ ਨਿਵਾਸ ਹੈ ਕਿ ਸਰਬਲ ਗਵਨ ਹੈ ਮੈਂ ਸੁਰਵਨ ਹੈ ਤਮਾਮਲ ਤਮੀਜ ਹੈ ਸਮਸਤ ਅਜੀਜ ਹੈ ਪਰਮ ਪਰਮੀਸ ਹੈ ਸਮਸਤ ਅਦੀਸ ਹੈ ਦੇਸੁਰ ਅਰੇਖ ਹੈ ਮੇ ਸੁਰ ਅਪੇਖ ਹੈ ਜਿਮਨੁ ਜਮਾ ਹੈ ਮੇ ਕੁਲਿਮਾ ਹੈ ਕਰੀਮ ਕੁਮਾਰ ਹੈ ਕਿ ਜੁਰਤ ਜਮਾੜ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਗਿਆ ਤੁਮ ਪ੍ਰਭਾ ਹੈ ਕਿ ਅਚਰੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਦੁਆ ਪ੍ਰਸਾਦ ਹੈ।

ਵੈ ਪ੍ਰਸਾਦਮ। ਕਰੁਣਾ ਲਿਆ ਹੈ ਅਰ ਘਾਲਿਆ ਹੈ, ਖਲਖੰਡਣ ਹੈ ਮਹਿ ਮੰਡਣ ਹੈ, ਜਗਤੇਸ਼ਵਰ ਹੈ ਪਰਮੇਸ਼ਵਰ ਹੈ, ਕਲ ਕਾਰਨ ਹੈ ਸਰਬ ਉਬਾਰਨ ਹੈ, ਧ੍ਰਿਤ ਕੇ ਧਰਨ ਹੈ ਜਾਗ ਕੇ ਕਰਨ ਹੈ, ਮਨ ਮਾਨਿਆ ਹੈ ਜਾਗ ਜਾਨਿਆ ਹੈ, ਸਰਵੰ ਭਰ ਹੈ ਸਰਵੰਕਾਰ ਹੈ, ਸਰਵ ਪਾਸਿਆ ਹੈ ਸਰਵਨਾਸਿਆ ਹੈ, ਕਰੁਣਾ ਕਰ ਹੈ ਸੰਪਰ ਹੈ ਸਰਵੇਸ਼ਵਰ ਹੈ, ਜਗਤੇਸ਼ਵਰ ਹੈ ਬ੍ਰਹਿਮੰਡਸ ਹੈ, ਖਲ ਖੰਡਸ ਹੈ ਪਰ ਤੇ ਪਰ ਹੈ, ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ, ਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ, ਅੰਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਾਰ ਬੇਨਤੀ ਚਾਉ ਪਾਈ, ਹਮਰੀ ਕਰੋ ਹਾਥ।

ਕਹਿਬਤ ਸਜਾ ਪ੍ਰਥਮ ਸੰਸਾਰਾਂ ਏਕਾ ਰੂਪ ਅਨੂ ਸਰੂਪਾ ਰੰਗ ਭਿਉ ਰਾਵ ਕਹਿ ਭੂਪਾਂਡ ਜੇ ਰਸੇ ਤਰਿਕਿਨੀ ਉਤਭੁਜ ਖਾਨ ਬਹੁਰ ਰਜ ਦੀਨੀ ਕਹੂੰ ਫੁਲ ਰਾਜਾ ਹਵੈ ਬੈਠਾ ਕਹੂੰ ਸਿਵਟ ਭਇਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪ ਭਉ ਆਜੁਗਾ ਸਰੂ ਸਵਯੰ ਭਾਵਨ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਕਰੋ ਦੁਸ਼ਟ ਦੇਵਠ ਉਤਪਾਤਾ ਸਗਰ ਮਲੇਛ ਕਰੋ ਰਣਘਾਤਾ ਜੀ ਅਸੁਤਾ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਗੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਗੇ ਤਾਵ ਤਨ ਕੋ ਮਹਿ ਹਰ ਹੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਇਹੋ ਸੁਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੁ ਲਿਖਿਆ ਆਇਆ ਇੱਕ ਫਿਰਹਿ ਕਨੇਰੀ।

ਸਹਿ ਸਹਿਜਿਓ ਮਲੀਨ ਹੈ ਕਿਰ ਸੰਜਮ ਧੋਤਾ ਜਾਏ। ਮਨ ਧੋਵ ਹੋ ਸ਼ਬਦ ਲਾਗ ਹੋ ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ।

ਸੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਚੜਾਓ। ਸ਼ਬਦ ਰਤਨ ਜਦ ਮਨ ਲਾਗਾਇਓ, ਅਸਮਾਓ ਸ਼ਬਦ ਛੇਤੀ ਮਨ ਮਿਲਿਆ। ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ।

ਸਾਧ ਸਚ ਹੈ ਪੀ ਸਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਦ ਸਚ ਹੈ ਪੀ ਸਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸੱਚ ਹੈ ਭੀ ਸੱਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

आदि सच जुगाद सच है पी सच नानक होसी।

Why, who?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ। ਉਹ ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਔਰ ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪੁੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ, ਔਰ ਇਸ ਸ਼ਬਦ ਦੇ ਵਿੱਚ ਜੋ ਪੌੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਈ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਹਨ, ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਹੇ ਪਰਮਾਤਮਾ ਦੇ ਪਿਆਰਿਆ, ਉਸ ਪਰਮਾਤਮਾ ਦੀ ਭਗਤੀ ਕਰਨੀ ਹੈ, ਕਿਵੇਂ ਕਰਨੀ ਹੈ, ਬੰਦਗੀ ਕਰਦੇ ਸਮੇਂ ਤੇਰੀ ਲਿਵ ਕਿੱਥੇ ਜੁੜੀ ਰਹੇ, ਔਰ ਬੰਦਗੀ ਕਰਦੇ ਸਮੇਂ ਭਗਤੀ ਕਰਦੇ ਸਮੇਂ ਮਨ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਔਰ ਜਿਹੜਾ ਮਨ ਹੈ ਉਹ ਕਿਵੇਂ ਹਰ ਸਮੇਂ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹੇ ਕਿ ਮਨ ਦੇ ਵਿੱਚ ਇਹੋ ਜਿਹੇ ਵਿਚਾਰ ਨਾ ਆਉਣ ਕਿ ਸੁਰਤ ਨਿਰੰਕਾਰ ਦੇ ਨਾਲੋਂ ਟੁੱਟ ਜਾਵੇ। ਪਾਤਸ਼ਾਹ ਕਹਿੰਦੇ ਨੇ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਜਦੋਂ ਗੁਰੂ ਦੇ ਸ਼ਬਦ ਦੇ ਵਿੱਚ, ਗੁਰੂ ਦੀ ਬਾਣੀ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਆਪਣੀ ਬਿਰਤੀ ਨੂੰ ਜੋੜਦਾ ਹੈ, ਫਿਰ ਤੇਰਾ ਬ੍ਰਹਮਪੁਣਾ ਜਿਹੜਾ ਉਹ ਬਣਿਆ ਰਹਿੰਦਾ ਹੈ। ਬ੍ਰਹਮਪੁਣਾ ਕੀ ਹੈ? ਬ੍ਰਹਮਪੁਣਾ ਹੈ ਸੁਰਤ ਨਿਰੰਕਾਰ ਦੇ ਨਾਲ ਜੁੜੀ ਰਹਿਣੀ। ਬ੍ਰਹਮ ਹੈ ਪਰਮਾਤਮਾ, ਪੁਣਾ ਦਾ ਅਰਥ ਹੈ ਜੁੜੇ ਰਹਿਣਾ ਕਿ ਹੇ ਇਨਸਾਨ, ਜੇਕਰ ਤੂੰ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਦੇ ਰਾਹੀਂ ਆਪਣੀ ਸੁਰਤ ਨੂੰ ਨਿਰੰਕਾਰ ਦੇ ਨਾਲ ਜੋੜੇਗਾ, ਫਿਰ ਤੇਰੀ ਜਿਹੜੀ ਅਵਸਥਾ ਹੈ, ਤੇਰਾ ਜਿਹੜਾ ਬ੍ਰਹਮ ਪੁਣਾ ਉਹ ਬਣਿਆ ਰਹੇਗਾ, ਭਾਵ ਤੂੰ ਇਕਾਗਰ ਰਹੇਗਾ। ਫਿਰ ਮਨ ਦੇ ਵਿੱਚ
ਉਹੋ ਜਿਹੇ ਵਿਚਾਰ ਨਹੀਂ ਆਉਣਗੇ ਜਿਨ੍ਹਾਂ ਵਿਚਾਰਾਂ ਕਰਕੇ ਤੇਰੀ ਸੁਰਤ ਨਿਰੰਕਾਰ ਦੇ ਨਾਲੋਂ ਟੁੱਟ ਜਾਵੇ। ਤੇਰੀ ਲਿਬ ਮਾਲਕ ਦੇ ਚਰਨਾਂ ਨਾਲ ਜੁੜੀ ਰਹੇਗੀ, ਫਿਰ ਜੀਵਨ ਦੇ ਵਿੱਚ ਜਿਹੋ ਜਿਹੀਆਂ ਵੀ ਵਿਪਤਾਵਾਂ ਆਉਣ, ਤੇਰਾ ਅੰਮ੍ਰਿਤ ਵੇਲਾ ਨਹੀਂ ਛੁੱਟੇਗਾ। ਅੰਮ੍ਰਿਤ ਵੇਲੇ ਦੀ ਬਾਣੀ, ਅੰਮ੍ਰਿਤ ਵੇਲੇ ਦਾ ਉੱਠਣਾ, ਗੁਰੂ ਦੇ ਚਰਨਾਂ ਦੇ ਵਿੱਚ ਆਉਣਾ, ਇਹ ਸਭ ਇਹਨੂੰ ਬ੍ਰਹਮਪੁਣਾ ਕਹਿੰਦੇ ਨੇ ਸਾਧ ਸੰਗਤ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਆਉਣਾ, ਆ ਕੇ ਬਾਣੀ ਪੜ੍ਹਨੀ, ਲਿਬ ਪਰਮਾਤਮਾ ਨਾਲ ਜੁੜਨੀ। ਪਾਤਸ਼ਾਹ ਕਹਿੰਦੇ ਨੇ ਤੂੰ ਹਮੇਸ਼ਾ ਹੀ ਉਸ ਮਾਲਕ ਦੇ ਚਰਨਾਂ ਨਾਲ ਜੁੜੇ ਰਹੇਗਾ, ਜੁੜਿਆ ਰਹੇਗਾ। ਕਰਨਾ ਕੀ ਪਏਗਾ? ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਲੈ। ਹੁਣ ਬਾਣੀ ਦੇ ਵਿੱਚ ਸ਼ਬਦ ਕੀ ਹੈ, ਸੁਰਤ ਕਿੱਥੇ ਜੋੜਨੀ? ਬੜੇ ਗਹਿਰਾਈ ਦੀ ਇਹ ਬਾਣੀ ਹੈ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਰੇ ਗਹਿਰੇ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ। ਉਹ ਗੁਰੂ ਦਾ ਸ਼ਬਦ ਹੈ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ। ਜਿਹੜਾ ਮਾਲਕ ਦਾ ਅਨਹਦ ਨਾਦ ਸਾਰੇ ਸੰਸਾਰ ਦੇ ਵਿੱਚ ਵੀ ਗੂੰਜ ਰਿਹਾ ਹੈ ਔਰ ਇਨਸਾਨ ਦੇ ਅੰਦਰ ਵੀ ਗੂੰਜ ਰਿਹਾ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਉਸ ਅਨਹਦ ਨਾਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲੈ। ਉਹ ਜੁੜਦੀ ਕਦੋਂ ਹੈ? ਜਦੋਂ ਇਹ ਮਨ ਇਕਾਗਰ ਹੁੰਦਾ ਜਾਂਦਾ ਹੈ, ਮਨ ਸ਼ਾਂਤ ਹੁੰਦਾ ਜਾਂਦਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਪਰਮਾਤਮਾ ਨੂੰ ਭਾ ਜਾਏਗਾ, ਇੱਕ ਮਨ ਅਤੇ ਇੱਕ ਚਿੱਤ ਹੋ ਜਾ। ਹੋਏਗਾ ਕਿ ਨਵ ਨਿਧੀ ਅਠਾਰੈ ਸਿੱਧੀ ਪਿੱਛੇ ਲਗੀਆ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਦੁਨੀਆਂ ਦੀਆਂ ਸਾਰੀਆਂ ਬਰਕਤਾਂ ਨੌ ਨਿਧੀਆਂ 18 ਸਿੱਧੀਆਂ ਤੇਰਾ ਪਾਣੀ ਭਰਨਗੀਆਂ, ਪਰ ਹਿਰਦੇ ਵਿੱਚ ਨਾਮ ਨੂੰ ਵਸਾ ਲੈ। ਔਰ ਦੂਸਰਾ, ਨੌ ਨਿਧੀ ਹੋਰ ਕੀ ਹੈ? ਇੱਕ ਤਾਂ ਦੁਨਿਆਵੀ ਬਰਕਤਾਂ ਹੋ ਗਈਆਂ, ਨੌ ਨਿਧੀ ਪਰਮਾਤਮਾ ਦੇ ਨਾਮ ਨੂੰ ਵੀ ਕਹਿੰਦੇ ਨੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾ। ਪਾਤਸ਼ਾਹ ਕਹਿੰਦੇ ਨੇ ਹਰ ਵਕਤ ਉਸ ਮਾਲਕ ਦੇ ਚਰਨਾਂ ਵਿੱਚ ਲੀਨ ਰਹੇਗਾ, ਦੁਨਿਆਵੀ ਬਰਕਤਾਂ ਵੀ ਤੇਰਾ ਪਾਣੀ ਭਰਨਗੀਆਂ, ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਨੂੰ ਵਸਾ ਕੇ ਰੱਖਦੇ, ਬਿਨ

ਹੁਣ ਇਹ ਬ੍ਰਹਮ ਦੀ ਅਵਸਥਾ ਵਿੱਚ ਕਿਵੇਂ ਲੀਨ ਹੋਣਾ ਹੈ, ਕਿਵੇਂ ਮਨ ਇਕਾਗਰ ਹੋਣਾ ਹੈ, ਕਿਵੇਂ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੋਣਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇਹ ਅਵਸਥਾ ਪ੍ਰਾਪਤ ਹੋਏਗੀ ਕਿੱਥੇ, ਪੂਰੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ। ਪੂਰਾ ਸਤਿਗੁਰੂ ਕੌਣ ਹੈ? ਪੂਰਾ ਸਤਿਗੁਰ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ। ਪਾਤਸ਼ਾਹ ਕਹਿੰਦੇ ਨੇ ਬਿਨਾਂ ਪਰਮਾ ਸਤਿਗੁਰੂ, ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਅਤਿ ਚੰਗੇ ਭਾਗ ਹੁੰਦੇ ਨੇ ਉਹਨਾਂ ਦੇ, ਕਿਹਨਾਂ ਦੇ? ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਸਮਾਂ, ਬੈਠਣ ਦਾ ਸਮਾਂ, ਗੁਰੂ ਦੇ ਦਰਸ਼ਨ ਕਰਨ ਦਾ ਸਮਾਂ, ਬਾਣੀ ਪੜ੍ਹਨ ਦਾ ਸਮਾਂ, ਉਹ ਅਤਿ ਚੰਗੇ ਭਾਗਾਂ ਵਾਲੇ ਹੁੰਦੇ ਨੇ। ਸਾਧ ਬਡਭਾਗੀ ਹਰ ਸੰਗਤ ਭਾਗ। ਇੱਕ ਦਿਨ ਐਸਾ ਸਮਾਂ ਆਉਂਦਾ ਹੈ ਜਦੋਂ ਹਰ ਰੋਜ਼ ਸੰਗਤ ਵਿੱਚ ਆ ਕੇ ਬਹਿੰਦੇ ਨੇ, ਬੈਠਦਿਆਂ ਬੈਠਦਿਆਂ ਫਿਰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵਲਾਏ

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਫਰਮਾਨ ਕਰਦੇ ਨੇ, ਪਰ ਸੰਸਾਰ ਦੇ ਜੀਵ ਚਾਹੇ ਉਮਰ ਗੱਭਰੂ ਹੈ, ਨੌਜਵਾਨ ਹੈ, ਚਾਹੇ ਬਿਰਧ ਅਵਸਥਾ ਹੈ, ਪਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਇਹ ਨਹੀਂ ਜਾਂਦੀ, ਇਹ ਜਾਏਗੀ ਪਰਮਾਤਮਾ ਦੇ ਨਾਮ ਦੇ ਨਾਲ। ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਵਚਨੀ, ਪ੍ਰਭ ਸਿਉ ਲਾਗੈ ਸਹਿਜ ਧਿਆਨ। ਪਾਤਸ਼ਾਹ ਕਹਿੰਦੇ ਨੇ ਤ੍ਰਿਸ਼ਨਾ ਦੀ ਅੱਗ ਵਿਰਲੇ ਵਿਰਲੇ ਦੀ ਬੁਝਦੀ ਹੈ, ਨਹੀਂ ਤਾਂ ਉਮਰ ਭਾਵੇਂ ਜਿਹੜੀ ਮਰਜ਼ੀ ਹੋਵੇ, ਇਹ ਵਿਕਾਰਾਂ ਰੂਪੀ ਅੱਗ ਬੁਝਦੀ ਨਹੀਂ। ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ, ਪਰ ਜਿਹੜੇ ਗੁਰਮੁਖ ਹਿਰਦੇ ਹਨ ਉਹ ਸ਼ਬਦ ਦੇ ਵਿੱਚ ਲੀਨ ਹੋ ਜਾਂਦੇ ਹਨ। ਸ਼ਬਦ ਦੇ ਵਿੱਚ ਲੀਨ ਹੋਣ ਦੇ ਨਾਲ ਸੀਤਲ ਹੋ ਜਾਂਦੇ ਹਨ, ਪਵਿੱਤਰ ਹੋ ਜਾਂਦੇ ਹਨ। ਕਿਵੇਂ? ਆਪਣੇ ਅੰਦਰੋਂ ਆਪ ਗਵਾਏ, ਹਉਮੈ ਹੰਕਾਰ ਦੂਰ ਕਰ ਦਿੱਤੇ।

ਗੁਰਮੁਖ ਹਿਰਦੇ ਸ਼ਬਦ ਦੇ ਵਿੱਚ ਲੀਨ ਹੋ ਗਏ। ਹੁਣ ਕੀ ਹੋਇਆ? ਅੰਦਰ ਤ੍ਰਿਪਤ ਸੰਤੋਖਿਆ, ਤ੍ਰਿਪਤੀ ਆ ਗਈ, ਸੰਤੋਖ ਦੀ ਦਾਤ ਮਿਲ ਗਈ, ਸਬਰ ਆ ਗਿਆ। ਫਿਰ ਭੁੱਖ ਨਾ ਲੱਗੇ ਆਏ, ਹੁਣ ਮਾਇਆ ਦੀ ਭੁੱਖ ਨਹੀਂ ਲੱਗਦੀ, ਹੁਣ ਮਾਇਆ ਤੰਗ ਨਹੀਂ ਕਰਦੀ, ਵਿਕਾਰਾਂ ਰੂਪੀ ਭੁੱਖ ਨਹੀਂ ਲੱਗਦੀ। ਕਿਉਂ? ਸੰਤੋਖ ਦੀ ਦਾਤ ਮਿਲ ਗਈ ਨਾ। ਜਿਵੇਂ ਜਿਵੇਂ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜਦਾ ਜਾਂਦਾ ਏ, ਇਹ ਸ਼ਾਂਤ ਹੁੰਦਾ ਜਾਂਦਾ ਏ, ਸਬਰ ਵਾਲਾ ਹੁੰਦਾ ਜਾਂਦਾ ਏ। ਜਿਵੇਂ ਜਿਵੇਂ ਸਬਰ ਵਾਲਾ ਹੁੰਦਾ ਜਾਂਦਾ ਏ, ਉਹਨਾਂ ਉਹਨਾਂ ਗੁਰੂ ਦੇ ਨੇੜੇ ਹੁੰਦਾ ਜਾਂਦਾ ਏ। ਜਿੰਨਾ ਜਿੰਨਾ ਗੁਰੂ ਤੋਂ ਦੂਰ ਹੁੰਦਾ ਜਾਂਦਾ ਏ, ਸਬਰ ਵੀ ਖਤਮ ਹੁੰਦਾ ਜਾਂਦਾ ਏ ਅਤੇ ਵਿਕਾਰ ਵੱਧਦੇ ਜਾਂਦੇ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੀ ਲਿਵ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਈ, ਉਹ ਗੁਰਮੁਖ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਨੇ। ਪੌੜੀ ਹੋਂ ਬਲਿਹਾਰੀ ਤਿੰਨ ਕੌ ਜੋ ਗੁਰਮੁਖ ਸਿੱਖਾ। ਹੁਣ ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਪਾਤਸ਼ਾਹ ਕਹਿੰਦੇ ਨੇ ਉਹਨਾਂ ਹਿਰਦਿਆਂ ਤੋਂ ਵਾਰ ਵਾਰ ਕੁਰਬਾਨ ਜੋ ਗੁਰੂ ਦੀ ਸਿੱਖਿਆ 'ਤੇ ਚੱਲਦੇ ਨੇ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ। ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਭਿਖਾ। ਇਹ ਮੇਰੇ ਵਾਹਿਗੁਰੂ, ਮੈਂ ਉਹਨਾਂ ਹਿਰਦਿਆਂ ਦੇ ਦਰਸ਼ਨ ਕਰਾਂ, ਕਿਹਨਾਂ ਦੇ? ਜਿਹੜੇ ਤੇਰਾ ਨਾਮ ਧਿਆਉਂਦੇ ਨੇ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਪਾਤਸ਼ਾਹ ਕਹਿੰਦੇ ਨੇ ਉਹਨਾਂ ਹਿਰਦਿਆਂ ਤੋਂ ਮੈਂ ਤੇਰੀ ਉਸਤਤ ਸੁਣ ਕੇ, ਤੇਰਾ ਕੀਰਤਨ ਸੁਣ ਕੇ, ਸੁਣ ਕੀਰਤਨ ਹਰ ਗੁਣ ਰਵਾ। ਰਵਾ ਦਾ ਅਰਥ ਹੈ ਉਚਾਰ, ਉਚਾਰਨ ਕਰਨਾ। ਮੈਂ ਰਸਨਾ ਤੋਂ ਉਹਨਾਂ ਦੀ ਵਡਿਆਈ ਉਚਾਰਾਂ, ਉਹਨਾਂ ਦੀ ਉਸਤਤ ਕਰਾਂ। ਹਰ ਜਸ ਮਨ ਲਿਖਾ, ਇਹ ਵਾਹਿਗੁਰੂ ਤੇਰਾ ਨਾਮ ਆਪਣੇ ਹਿਰਦੇ ਵਿੱਚ ਲਿਖ ਲਵਾਂ। ਹਰ ਨਾਮ ਸਲਾਹੀ ਰੰਗ ਸਿਉਂ, ਸਭ ਕਿਲ ਵਿਖ ਕ੍ਰਿਖਾ। ਹਰ ਨਾਮ ਸਲਾਹੀ ਰੰਗ ਸਿਉਂ, ਸਭ ਕਿਲ ਵਿਖ ਕ੍ਰਿਖਾ। ਵਾਹਿਗੁਰੂ ਤੇਰਾ ਨਾਮ ਜਪ ਕੇ, ਤੇਰੀ ਬਾਣੀ ਪੜ੍ਹ ਕੇ, ਤੇਰੀ ਸਿਫਤ ਸਲਾਹ ਕਰਕੇ, ਤੇਰੇ ਨਾਮ ਰੂਪੀ ਰੰਗ ਦੇ ਵਿੱਚ ਰੰਗਿਆ ਜਾਵਾਂ। ਅਤੇ ਨਾਮ ਰੂਪੀ ਰੰਗ ਦੇ ਵਿੱਚ ਰੰਗਣ ਨਾਲ ਕੀ ਹੋਏਗਾ? ਸਾਰੇ ਪਾਪ ਦੂਰ ਹੋ ਜਾਣ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵੇਖਾ। ਪਾਤਸ਼ਾਹ ਕਹਿੰਦੇ ਨੇ ਉਹ ਸਰੀਰ ਧੰਨ ਹੈ, ਉਹ ਥਾਂ ਧੰਨ ਹੈ, ਕਿੱਥੇ? ਜਿੱਥੇ ਮੇਰਾ ਵਾਹਿਗੁਰੂ ਪੈਰ ਧਰਦਾ ਹੈ। ਵਿਖਾ ਦਾ ਅਰਥ ਹੈ ਕਦਮ ਪੈਰ, ਭਾਵ ਕਿ ਉਹ ਹਿਰਦਾ ਵੀ ਧੰਨ ਹੈ ਜਿਸ ਹਿਰਦੇ ਵਿੱਚ ਗੁਰੂ ਦੇ ਬਾਣੀ ਰੂਪੀ ਚਰਨ ਪੈ ਜਾਂਦੇ ਨੇ। ਉਹ ਥਾਂ ਵੀ ਧੰਨ ਹੈ ਜਿੱਥੇ ਬੈਠ ਕੇ ਗੁਰੂ ਦੇ ਪਿਆਰੇ ਗੁਰੂ ਦੀ ਬਾਣੀ ਦਾ ਸਿਮਰਨ ਕਰਦੇ ਨੇ। ਔਰ ਗੁਰੂ ਪਾਤਸ਼ਾਹ ਮਹਾਰਾਜ, ਹੁਣ ਕਿੰਨੀ ਇੱਥੇ ਦੁਨੀਆ ਹੈ, ਕਿੰਨਾ ਥਾਂ ਹੈ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਨੇ, ਪਾਤਸ਼ਾਹ ਪ੍ਰਕਾਸ਼ਮਾਨ ਹਨ, ਇਹ ਥਾਂ ਕਿੰਨਿਆਂ ਭਾਗਾਂ ਵਾਲਾ ਧੰਨ ਹੈ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਹਨੇ ਮੇਰਾ ਸਤਿਗੁਰ ਦੇਖਿਆ। ਇਹ ਪਹਾੜੀ ਵੀ ਧੰਨ ਹੋ ਗਈ, ਕਿਉਂ? ਇੱਥੇ ਗੁਰੂ ਦੇ ਚਰਨ ਪੈ ਗਏ, ਗੁਰੂ ਦੀਆਂ ਸੰਗਤਾਂ ਬੈਠ ਕੇ ਬਾਣੀ ਪੜ੍ਹਦੀਆਂ ਨੇ। ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ। ਇਹ ਸੀ ਅੱਜ ਦੇ ਹੁਕਮਨਾਮੇ। ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ, ਕਿਰਪਾ ਕਰਦੇ ਹੋ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਾਹੁੜ ਜਨਮ ਨਾ ਆਵਾਂ। ਹਿਰਦੇ ਵਿੱਚ ਉਹ ਸ਼ਬਦ ਵਸ ਜਾਵੇ। ਅੱਜ ਦਿਨ ਬੁੱਧਵਾਰ, ਸ਼ਾਮ 4:30 ਤੋਂ 6 ਵਜੇ ਤੱਕ
ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਭਾਈ ਹਰਬਖਸ਼ ਸਿੰਘ ਸਮੂਹ ਜਥੇ ਪਾਸੋਂ ਆਸਾ ਦੀ ਵਾਤ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ ਸਤਿਗੁਰ ਮਿਲੇ ਸਤਿ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚ

ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੂ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੇ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁੱਝੈ।

ਬੋਲੋ ਜੀ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਿ ਨਉ ਨਿਤ ਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਗੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰਦਾਰ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾੜਨੇ, ਉੱਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ, ਜਾਪ, ਆਏ ਹੁਕਮਨਾਮੇ ਦੀ ਕਥਾ ਵਿਚਾਰ, ਸੰਪੂਰਨ ਆਸਾ ਦੀ ਵਾਰ ਦੇ ਕੀਰਤਨ ਹੋਏ ਪਾਤਸ਼ਾਹ ਜੀ। ਉਪਰੰਤ ਸੇਵਕ ਪਰਿਵਾਰ, ਸਵਰਗਵਾਸੀ ਭਾਈ ਸੁਰਿੰਦਰਪਾਲ ਸਿੰਘ ਜੀ ਗਰੇਵਾਲ ਔਰ ਮਾਤਾ ਗੁਰਦੇਵ ਕੌਰ ਗਰੇਵਾਲ ਮਹਾਰਾਜ, ਜਿਨ੍ਹਾਂ ਦੀ ਖਿੜੀ ਹੋਈ ਫੁਲਵਾੜੀ, ਹਰਦੀਪ ਸਿੰਘ ਗਰੇਵਾਲ, ਬੀਬੀ ਮਨਦੀਪ ਕੌਰ ਗਰੇਵਾਲ ਸਮੂਹ ਪਰਿਵਾਰ ਵੱਲੋਂ ਬੱਚੇ ਅੰਸ਼ਵੀਰ ਸਿੰਘ ਗਰੇਵਾਲ ਦੇ ਜਨਮਦਿਨ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੀ ਕਿਰਪਾ ਸਦਕਾ ਸੇਵਕ ਪਰਿਵਾਰ ਨੇ ਸ੍ਰੀ ਸਹਿਜ ਪਾਠ ਸਾਹਿਬ ਬਾਣੀ ਦੇ ਜਾਪ ਕੀਤੇ, ਬਾਣੀ ਆਦਿ ਤੋਂ ਮੱਧ। ਉਪਰੰਤ ਗੁਰੂ ਘਰ ਵਿਖੇ ਸਹਿਜ ਪਾਠ ਸਾਹਿਬ ਬਾਣੀ ਦੇ ਭੋਗ ਪਾਏ, ਉਪਰੰਤ ਕੀਰਤਨ ਹੋਏ, ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀਓ ਸੇਵਕ ਪਰਿਵਾਰ ਤੋਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਕਾਕਾ ਅੰਸ਼ਵੀਰ ਸਿੰਘ ਦੇ ਸਿਰ 'ਤੇ ਆਪਣਾ ਮੇਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ ਆ। ਮਾਤਾ ਪਿਤਾ ਦੇ ਆਗਿਆ ਘਰ ਹੋਣ ਦੀ ਸੋਝੀ ਬਖਸ਼ਿਸ਼ ਕਰਨੀ, ਲੰਬੀ ਆਜੂ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ, ਆਪ ਜੀ ਅੰਗੀਕਾਰ ਕਰਨੇ। ਸੇਵਕਾਂ ਦੇ ਦੇਸਾਂ ਪ੍ਰਦੇਸਾਂ ਵਿੱਚ ਪੜਦੇ ਖਜਣੇ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ, ਕਾਰੋਬਾਰਾਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀਤ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰਨੀ, ਪਾਵਨ ਪਵਿੱਤਰ ਅਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਕਿਰਪਾ ਕਰੋ ਪਾਤਸ਼ਾਹ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੇ ਹਾਲ ਕਰੋ ਜੀ, ਹੁਕਮਨਾਮੇ ਚੱਲਣ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜਿਸ ਕੋ ਪੁਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਸੱਚ ਨਾਨਕ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਕਿੰਨੀ ਦਰਸ਼ਨ ਪਾਇਆ। ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਕਾਲਾ ਕਰਨਾ ਕੂੜੇ ਮੋਹ ਲਪ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ,

ਸਿਰ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾਂ ਜਗ ਖਾਇਆ, ਮਨ ਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾਂ ਜਗ ਖਾਇਆ, ਮਨ ਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਜ਼ਰੀ ਆਇਆ। ਧੰਦਾ ਕਰਤਿਆ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਉਸਾਇਆ। ਨਾਨਕ ਨਾਮ ਤਿੰਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਮਹੱਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਾਜ ਬਿਖ ਸੰਗ੍ਰਹਿ, ਕਰਤਾ ਆਪ ਖਵਾਇਆ। ਗੁਰਮੁਖ ਵਿਰਲੇ ਸੋਝੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਸਬਦੇ ਹੀ ਨਾਉ ਉਪਜੈ, ਸਬਦੇ ਮੇਲ ਮਿਲਾਇਆ। ਬਿਨ ਸਬਦੈ ਸਭ ਜਗ ਬੌਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰ ਪੁਰਖ ਗਮ ਹੈ, ਕਹੋ ਕਿਤ ਬਿਦ ਪਾਈਐ। ਤਿਸ ਰੂਪ ਨਾਰੀਖ ਦ੍ਰਿਸ਼ਟ, ਕਹੋ ਜਨ ਕਿਉਂ ਧਿਆਈਐ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਐ। ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਐ।

ਵਿਖਾਲਿਆ ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਠੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਹਮ ਹੀ ਪਚਹਾਰੀ। ਰਾਮ ਕਹਿ ਕਰਤਾਲ ਵਜਾਵੈ, ਚਟਿਆ ਸਭੈ ਬਿਗਾਰੀ। ਰਾਮ ਨਾਮ ਜਪਦੋ ਕਰੈ ਹਿਰਦੈ, ਹਰ ਜੀ ਕੋ ਸਿਮਰਨ ਧਰੈ ਰਹਾਓ। ਉਸਦਾ ਬਸ ਕੀਨੀ ਸਭ ਰਾਜੀ, ਬਿਨਤੀ ਕਰੈ ਪਟਰਾਨੀ। ਊਤ ਪ੍ਰਹਲਾਦ ਕਿਆ ਨਹੀਂ ਮਾਨੈ, ਤਿੰਨ ਕੋ ਤਿੰਨ ਤੋਂ ਔਰੈ ਠਾਨੀ। ਦੁਸ਼ਟ ਸੁਭਾ ਮਿਲ ਮੰਤੁਰ ਪਾਇਆ, ਕਰ ਸਾਇ ਉਦ ਘਨੇਰੀ। ਗਿਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਕਾੜ ਕੜ ਕਾਲ ਭੈ ਕੋ ਪਿਓ, ਮੋਹ ਬਤਾਓ ਜੋ ਤੇ ਰਾਖੈ। ਪੀਤ ਪਤੰਬਰ ਤ੍ਰਿਪਵਨ ਧਨੀ, ਥੰਮ ਮਾਹੇ ਹਰ ਭਾਖੈ।

ਤਿਆਗੀ ਜੋ ਗੁਰ ਦਿਓ, ਬੁਰਾ ਭਲਾ ਏਕ ਜੋ ਗੁਰ ਦਿਓ, ਲਲਾਟੇ ਲੀਕ ਜੋ ਗੁਰ ਦਿਓ, ਕੰਧ ਨਹੀਂ ਹੀਰਾ ਜੋ ਗੁਰ ਦਿਓ, ਦਿਓਰਾ ਪਿਆਰਾ ਜੋ ਗੁਰ ਦਿਓ, ਤਾਂ ਛਾ ਪਛਾਈ ਜੋ ਗੁਰ ਦਿਓ, ਸਿਹਜ ਸਿੱਖ ਨਿਕਸਾਈ ਜੋ ਗੁਰ ਦਿਓ, ਤਾਂ ਸੱਟ ਨਹਾਇਆ ਜੋ ਗੁਰ ਦਿਓ, ਤਾਂ ਚੱਕਰ ਲਗਾਇਆ ਜੋ ਗੁਰ ਦਿਓ, ਤਾਂ ਦੁਆਤ ਸੇਵਾ ਜੋ ਗੁਰ ਦਿਓ, ਸਭੈ ਬਿਖ ਮੇਵਾ ਜੋ ਗੁਰ ਦਿਓ, ਤਾਂ ਸੰਸਾਰ ਟੁੱਟੈ ਜੋ ਗੁਰ ਦਿਓ, ਤਾਂ ਜਨਮ ਤੇ ਛੂਟੈ ਜੋ ਗੁਰ ਦਿਓ, ਤਾਂ ਭਉ ਜਲ ਤਰੈ ਜੋ ਗੁਰ ਦਿਓ, ਤਾਂ ਜਨਮ ਨਾ ਮਰੈ ਜੋ ਗੁਰ ਦਿਓ, ਅੱਠ ਦਸ ਵਿਵਹਾਰ ਜੋ ਗੁਰ ਦਿਓ, ਅਠਾਰੀ ਭਾਰ ਬਿਨ ਗੁਰ ਦਿਓ ਵਰ ਨਹੀਂ ਜਾਈ, ਨਾਮ ਦਿਓ ਹਰ ਗੁਰ ਕੀ ਸਰਨਾਈ, ਭੈ ਬਾਣੀ ਅਰਦਾਸ ਜੀਓ ਕੀ ਘਾਟੂ ਜਾਏ ਓਂਕਾਰ, ਤਬ ਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀ ਸਹਿ ਸੋ ਹੋਏ ਬਿਨਾਸਾ।

ਪਵਿੱਤਰਾ ਨੂੰ ਸਮਾਏ। ਮਨ ਕਾ ਸੁਭਾਵ ਸਭ ਕੋਈ ਕਰਿਆ ਕਰਤਾ ਹੋਏ, ਸੋ ਅਨੁਭਵ ਰਹਿ ਫਲ ਕਾਰਨ ਕੁੱਡੀ ਬੰਦਰਾਏ। ਫਲ ਲਾਗਾ ਸਭ ਪੂਰ ਬਿਲਾਏ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਿਆਸ ਹੈ

ਕਿਰਪਾ ਕਰ ਵਧਾਲੀ ਭੇਸ ਵਾਰ ਹਾਉ ਜਿਨ ਆਕਾਸ ਕੁੱਲੇ ਸਿਰ ਤੀਨੀ ਕੌਸੇ ਸ਼ਬਦ ਪਿਆਲਾ ਤਮਰ ਪੋਸਕਾ ਮੰਦਰ ਤੇਰਾ ਇਹ ਬਿਧ ਬਣੇ ਗੋਪਾਲਾ ਛੱਪਨ ਕੋਟ ਕਾ ਪੇਹ ਤੇਰਾ ਸੋਰੇ ਸਹਿਸ ਜਾਰਾ ਭਾਰ ਥਾਰਾ ਮੰਗਰ ਤੇਰਾ ਸਹਿਨਕ ਸਭ ਸੰਸਾਰਾ ਦੇਹੀ ਮਹਿਜ ਮਨ ਮੋਲਾਨਾ ਸਹਿਜ ਨਿਵਾਜ ਗੁਜਾਰੈ ਬੀਬੀ ਕੌਲਾ ਸੌ ਕਾਇਮ ਤੇਰਾ ਨਿਰੰਕਾਰ ਕਾਰੈ ਭਗਤ ਕਰ ਤੇਰੇ ਤਾਲ ਸੁਣਾਏ ਕਿਆਪਾ ਕਰੋ ਪੁਕਾਰਾ ਨਾਮ ਦੇ ਕਾ ਸੁਆਮੀ ਨਮੰਤਰ ਜਾਮੀ ਫੇਰੇ ਨਗਲ ਵੇਦ ਸਵਾ ਰਾਮ ਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਦੁੱਖ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਮਹਾ ਮਾਮ ਮਾਰ ਕੀ ਚੜਿਆ ਸਦਾ ਬਸੰਤ ਪਰ ਫਟੇ ਸਮਾਰ ਸੋਏ ਸਦਾ ਸਦਾ ਗੋਬਿੰਦ ਭੁੱਲਿਆ ਹਉਮੈ ਸੁਰਤ ਵਿਸਾਰ ਹਉਮੈ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਹਾਓ ਕਰਮ ਪੇਰ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸਾਹਿਬ ਘਣੀ ਚੁੱਕਾ ਮਾਨੇ ਬਿਮਾਨ ਆਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਪਦ ਕਾ ਧਨ ਪੂਰਾ ਹੋਵਾ ਲਾਗਾ ਸਹਿ ਧਿਆਨ ਮਹਾਰੁਤੀ ਆਵ ਨਾ ਵੇਖੋ ਕਰਮ ਕਮਾਏ ਨਾਨਕ ਹਰੇ ਨਾ ਸੁਖ ਹੀ ਜੇ ਸਾਤ ਗੁਰਮੁਖ ਰਹਿ ਸਮਾਏ ਮਹੱਲਾ ਪਹਿਲਾ ਬਸੰਤ ਗੁਰਤ ਆਏ ਦੇ ਸਤਿ ਸੁਬਸੰਤ ਮਾਹੇ ਰੰਗ ਰਾਤੀ ਰਵੇ ਤੇਰੇ ਚਾਏ।

කෙස් පූචලා මුදයෝ තුූප තෙරන්තන පායා කහපායි තෙර දසනදාසා කහෝරයි තෙරේ සට් සම්බත් සපීතා තෙර සතනම් පරමේශරා පේරී ගත්මිතගත ජාජානය ජක ජීවන නාන ජාවනා මකානය ජානක විචාරකයා කහැසල් ලෝක සලාහි එක්සේ ਸ਼ੇਰ ਨਾਨਕ ਲੋਕਾ ਭਾਵ ਹੈ ਬਲਹਾਰੇ ਜਾਉ ਜੇਤੇ ਤੇਰੀ ਨਾਵ ਹੈ ਬਸੰਤ ਮਹੱਲਾ ਪਹਿਲਾ ਸੋਨੇ ਕਾ ਚੌਕਾ ਕੰਚਨ ਕੁਵਾਰ ਰੁਪੇ ਕੀਆ ਤਾਰਾ ਬੋਤ ਵਿਸਤਾਰ ਗੰਗਾ ਕਾ ਉਗਤ ਗ੍ਰੰਥੇ ਕੀਆ ਗਰੜਾ ਖਾਣਾ ਦੁੱਧ ਸਿਉਂਗਾੜ ਹਰੇ ਮਨ ਲਿਖੇ ਕਬੂ ਨਾ ਪਾਏ ਜਾਵ ਨਾ ਭੀਜੇ ਸਾਚ ਨਾਏ ਰਹਾ ਦਸ ਅੱਠ ਲਿਖੇ ਹੋਵੇ ਪਾਸ ਚਾਰੇ ਬੇਦ ਮੁਖਾ ਕਰ ਪਾਠ ਪੁਰਬੀ ਨਾ ਹੈ ਵਰਨਾ ਕੀ ਦਾਤ ਵਰਨ ਨੇਮ ਕਰੇ ਦਿਨ ਪਾਤ ਕਾਜੀ ਮੁੱਲਾ ਹੋਏ ਸੇਖ ਜੋਗੀ ਜੰਗਮ ਭਗਵੇ ਭੇਖ ਕੋ ਗ੍ਰਹੀ ਕਰਮਾ ਕੀ ਸੰਧ ਬਿਨ ਬੁਝੇ ਸਭ ਖੜੀ ਸੰਬੰਧ ਜੇਤੇ ਜੀ ਲਿਖੀ ਸਰਕਾਰ ਕਰਨੀ ਉੱਪਰ ਹੋ ਗੁਸਾਰ ਹੁਕਮ ਕਰੇ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਭੰਡਾਰ ਬਸੰਤ ਮਹੱਲਾ ਤੀਜਾ ਬਸਤਰ ਉਤਾਰ ਦਿਗੰਬਰ ਹੋਗ ਜਟਾ ਧਾਰ ਕਿਆ ਕਮਾਵੈ ਜੋ ਮਨ ਨਿਰਮਲ ਨੇ ਦਸਵੇਂ ਦੁਆਰ ਭਰਮ ਭਰਮ ਆਵੈ ਮੂੜਾ ਵਾਰ ਵਾਰ ਇੱਕ ਧਿਆਵ ਮੂੜ ਮਨਾ ਪਾਰ ਉਤਰ ਜਾਏ ਖਨਾਰ ਹਾ ਸਿਮਤ ਸ਼ਾਸਤਰ ਕਰੇ ਵਿਖਿਆਨ ਨਾਦੀ ਬੇਦੀ ਪੜੇ ਪੁਰਾਣ ਪਾਖੰਡ ਦ੍ਰਿਸ਼ਟ ਮਨ ਕਪ ਕੁਮਾਹੇ ਤਿੰਨ ਕੈਰ ਮਈਆ ਨੇਰ ਨਾਹੇ ਜੇ ਕੋ ਐਸਾ ਸੰਜਮੀ ਹੋਏ ਕਿਰਿਆ ਸੇਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਹੋਏ ਨਿਰੰਜਨ ਕੈਸੇ ਪਾਹੇ ਕੀਤਾ ਹੋਵਾ ਕਰੇ ਕਿਆ ਹੋਏ ਜਿਸਨੂੰ ਆਪ ਚਲਾਏ ਸੋਏ ਨਦਰ ਕਰੇ ਤਾਂ ਭਰਮ ਚੁਕਾਏ ਹੁਕਮੈ ਬੂਝਾ ਤਾਂ ਸਾਚਾ ਪਾਏ ਜਿਸ ਜੀਉ ਅੰਤਰ ਮੈਲਾ ਹੋਏ ਤੀਰਥ ਭਵੈ ਦਸੰਤਰ ਲੋਏ ਨਾਨਕ ਮਿਲ ਗਿਆ ਸਤਿਗੁਰ ਸੰਗ ਤੋ ਭਵ ਜਲ ਕੇ ਤੂਟ ਸੰਬੰਧ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਵਰਨਾ ਦਿਸੇ ਸਰਬ ਤੋਹ ਤੂੰ ਸਵਰ ਨਾਥਾ ਦੇਵਾ ਦੇਵ ਹਰ ਨਾਮ ਲੈ ਗੁਰਚਰਨ ਸੇ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੁਮ ਪਰੰਪਰ ਸਰਬ ਪਾਲ ਰਹਾਉ ਬਿਨ ਸਾਧ ਨਾ ਪਾਈਏ ਹਰ ਕਾ ਸੰਗ ਬਿਨ ਗੁਰਮੈਲ ਮਨੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਸ ਹੋਏ ਜਾਪੋ ਤੂੰ ਰਾਖੇ ਰੱਖਣ ਹਾਰ ਸਤਿਗੁਰੂ ਮਿਲਾਵੇ ਹਰੇ ਸਾਰ ਬਿਖਾਉ ਮੈਂ ਮਮਤਾ ਪਰ ਹਰਾਏ ਸਭ ਤੂਤ ਬਨਾਸੇ ਰਾਮ ਰਾਏ ਤੁਮ ਗਤ ਮਿਤ ਹਰ ਗੁਣ ਸਰੀਰ ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ਲਿਵ ਲਾਗੀ ਨਾਮ ਤਾਪ ਪੂਜਾ ਭਾਉ ਜਨ ਨਾਨਕ ਹਰ ਗੁਣ ਗੁਰਮੇ ਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਣੋ ਭਾਈ ਮੇਰਾ ਫਿਰ ਰਿਸਾਲੂ ਸੰਗ ਸਾਏ ਉਹ ਲੱਖ ਨਾ ਲਖੀਆ ਕਹੋ ਕਾਏ ਗੁਰਸੰਗ ਦਿਖਾਇਓ ਰਾਮ ਰਾਏ ਮੇਰੀ ਸਖੀ ਸਹੇਲੀ ਹਰ ਗੁਣ ਬਣੇ ਹਰ ਪ੍ਰਭ ਸੰਗ ਖੇਲੇ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਵਿਭਾਗਨ ਨਾ ਭਿਓ ਉਹ ਘੱਟ ਘੱਟ ਰਾਵੈ ਸਰ ਪਿਓ ਗੁਰਮੁਖ ਥਿਰ ਚੀਨੀ ਸੰਗ ਦਿਓ ਗੁਰ ਨਾਮ ਦਿਲਾਇਆ ਜਪ ਜਪਿਓ ਬਿਨ ਗੁਰ ਭਗਤ ਨਾ ਹੋ ਭਾਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਧਲੇ ਧੰਦ ਰੋਏ ਮਨ ਗੁਰਮੁਖ ਨਿਰਮਲ ਮਲ ਸ਼ਬਦ ਕੋਏ ਗੁਰਮੁਖ ਮਨ ਮਾਰਿਆ ਕਰ ਸੰਯੋਗ ਐਨ ਸਰਾਵੇ ਭਗਤ ਯੋਗ ਗੁਰਸੰਤ ਸਭਾ ਦੁੱਖ ਮਿਟੈ ਰੋਗ ਜਾਂ ਨਾਨਕ ਹਰ ਵਾਰ ਸਹਿਜ ਯੋਗ ਬਸੰਤ ਮਹੱਲਾ ਪਹਿਲਾ ਪੇ ਕੁਦਰਤ ਕਰੇ ਸਾਜ ਸੱਚ ਆਪਣ ਬੇੜੇ ਰਾਜ ਰਾਜ ਗੁਰਮੁਖ ਉੱਤਮ ਸੰਗ ਸਾਥ ਹਰ ਨਾਮ ਸਾਇਨ ਸਹਿਜ ਸਾਥ ਮਤ ਬਿਸਰ ਸਰੀ ਮਨ ਰਾਮ ਬੋਲ ਪਰੰਪਰ ਅਗਮ ਗੋਚਰ ਗੁਰਮੁਖ ਹਰਾ ਤੁਲਾਏ ਤੁਲ ਤੋਲ ਰਹਾਉ ਗੁਰਚਰਨ ਸਰੇਵੇ ਗੁਰਸਿਖ ਤੋਰ ਗੁਰਸੇਵ ਤਰੇ ਤਾਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਚੋਰ ਗੁਰਸੇਵ ਨ ਭਾਈ ਸੇ ਚੋਰ ਚੋਰ ਗੁਰ ਤੁੱਠਾ ਬਖਸੇ ਭਗਤ ਭਾਵ ਗੁਰ ਤੁੱਠਾ ਪਾਈਐ ਹਰ ਮੈਲ ਠਾਓ ਪਰ ਹਰ ਨਿੰਦਾ ਹਰ ਭਗਤ ਜਾਗ

ਲੈ ਕੇ ਬਸੰਤ ਮਹੱਲਾ ਤੀਜਾ ਇੱਕ ਤੁਕਾ ਸਾਹਿਬ ਭਾਵ ਹੈ ਸੇਵ ਸੇਵਾ ਕਰੈ ਜੀਵਤ ਮਾਰਾ ਸਭ ਕੁਲ ਉਦਰੈ ਤੇਰੀ ਭਗਤ ਨਾ ਛੋਟੋ ਕਿਆ ਕੋ ਹੱਸੈ ਸਾਚ ਨਾਮ ਮੇਰਾ ਹਿਰਦਾ ਵਸੈ ਰਹਾਉ ਜੈਸੇ ਮਾਇਆ ਮੋਹਿ ਪੁਰਾਣੀ ਗਲਤ ਰਹੈ ਤੈਸੇ ਸੰਤ ਜਨਾ ਰਾਮ ਨਾਮ ਰਵਤ ਰਹੈ ਮੈਂ ਮੂਰਖ ਮੁਗਧ ਉੱਪਰ ਕਰੋ ਦਿਆ ਤਉ ਸਰਨਾਥ ਰਹੋ ਪਿਆ ਕਹਿ ਦਨਾ ਸੰਸਾਰ ਕੇ ਨੇ ਫੁਲ ਕਾਮਾ ਗੁਰਪ੍ਰਸਾਦ ਗੁਪਾ ਵੈ ਮੁਤਨਾਮਾ ਮਹਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ।

ਕਾਚੀ ਢਹਿ ਗਦਵਾਲ ਕਾਹੇ ਗਜ ਲਾਵੋ ਰਹਾਉ ਕਰ ਹਰ ਹੱਠ ਮਾਲ ਟਿੰਡ ਪਰੋਵ ਤਿਸ ਭੀਤਰ ਮਨ ਜੋਵੋ ਅੰਮ੍ਰਿਤ ਸਿੰਚੋ ਭਰੋ ਕਿਆਰੇ ਤਉ ਮਾਲੀ ਕੇ ਹੋਵੋ ਕਾਮ ਕ੍ਰੋਧੇ ਕਰੋ ਬਸੋਲੇ ਗੋਡੋ ਧਰਤੀ ਭਾਈ ਜਿਉ ਗੋਡੋ ਤਿਉ ਤੁਮ ਸੁਖ ਪਾਵੋ ਕਿਰਤਨਾ ਮਿਟਿਆ ਜਾਈ ਬਗਲੇ ਤੇ ਪੁਨਾ ਹੰਸਲਾ ਹੋਵੇ ਜੇ ਤੂੰ ਕਰੇ ਦਿਆਲਾ ਪ੍ਰਣਤ ਨਾਨਕ ਦਾਸਨ ਦਾਸਾ ਦਿਆ ਕਰੋ ਦਿਆਲਾ ਹੱਲਾ ਪਹਿਲਾ ਹਿੰਡੋਲ ਸਾਹੋੜੀ ਵੱਲ ਸਭ ਕੁਛ ਸਾਹ ਜੀ ਪੇਵਕੜੇ ਤਨ ਵੱਖੇ ਆਪ ਕੁੱਚਰ ਜੀ ਦੋਸ਼ ਨਾ ਦਿਓ ਜਾਣਾ ਨਾ ਹੀ ਰੱਖੇ ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ ਅੱਖਰ ਲਿਖੇ ਸਹੀ ਗਾਵਾ ਅਵਰ ਨਾ ਜਾਣਾ ਬਾਣੀ ਰਖਾਓ ਕੱਢ ਕੁਸੀਦਾ ਪਰ ਹਰ ਚੋਲੀ ਤਾਂ ਤੂੰ ਜਾਣੋ ਨਾਰੀ ਜੇ ਕਰ ਰਾਖੇ ਬੁਰਾ ਨਾ ਚਾਕੇ ਹੋਵੇ ਕੰਧ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਤ ਨਾਨਕ ਏਕ ਲੰਘਾਏ ਜੇਕਰ ਸਾਸ ਮਾਵਾ ਬਸੰਤ ਨੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੇ ਬਾਬਾ ਪੜੀਐ ਪੰਡਿਤ ਕਹੋ ਵਿਚਾਰੋ ਸਵਾਮੀ ਪੰਡਤਾ ਤੁਮ ਦਿਓ ਮਤੀ ਕਿਨਵਿਦ ਪਰਾਵੋ ਪ੍ਰਾਣ ਪੁੱਤੀ ਰਹਾ ਭੀਤਰ ਅਨਵਨਾਸਪਤ ਮੌਲੀ ਸਾਗਰ ਪੰਡਾ ਪਾਇਆ ਚੰਦ ਸੂਰਜ ਦੋਏ ਘਰ ਹੀ ਭੀਤਰ ਐਸਾ ਗਿਆਨ ਨ ਪਾਇਆ ਰਾਮ ਰਮੰਤਾ ਜਾਣੀਏ ਕਮਾਈ ਭੋਗ ਕਰੇ ਤਾਂ ਕੇ ਲਖਨਾ ਜਾਣੀਆਂ ਕਿਮਾ ਧੰਗ ਸੰਗਰੇ ਕਹਿ ਸੁਣੇ ਨਾ ਖਾਇਆ ਮਾਨੈ ਤਿੰਨੀ ਦੇਹੀ ਵਾਸਾ ਪ੍ਰਣਤ ਨਾਨਕ ਦਾਸਨ ਦਾਸਾ ਕਿੰਤੋ ਲੱਖ ਨਮਾਸਾ ਸੰਤ ਢੋਲ ਮਹੱਲਾ ਪਹਿਲਾ ਸਾਚਾ ਸਹੁ ਗੁਰੂ ਸੁਖਦਾਤਾ ਹਰ ਮੇਲੇ ਭੁੱਖ ਗਵਾਏ ਕਰਕੇ ਭਾਰ ਭਗਤ ਲਾਏ ਅੰਦਿਨ ਹਰ ਗੁਣ ਗਾਏ ਮਤ ਭੂਲੇ ਦੇ ਮਨ ਚੇਤ ਹਰੀ ਬਿਨ ਗੁਰਮੁਖਤ ਨਾਹੀ ਪੈ ਲੋਏ ਗੁਰਮੁਖ ਪਾਈਆ ਨਾਮ ਹਰੀ ਰਹਾਓ ਬਿਨ ਭਗਤੀ ਨਹੀਂ ਸਤਿਗੁਰ ਪਾਈਆ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤਸੰਗ ਨਾ ਪਾਈਆ ਕਰਮ ਲੈ ਹਰ ਨਾਮ ਹਰੀ ਘਟ ਕਲ ਗੁਰ ਪਾਏ ਵਿਖੈ ਪ੍ਰਗਟ ਗੁਰਮੁਖ ਸੰਜਨਾ ਹਰ ਹਰ ਕਰੇ ਸੋ ਹਰ ਰੰਗ ਭੀਨੇ ਹਰ ਜਲ ਅੰਮ੍ਰਿਤ ਨਾਮ ਨਾ ਜਿਨ ਕਉ ਤਖ਼ਤ ਮਿਲੈ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਭਏ ਸੇ ਪਾਰਸ ਨਾਨਕ ਹਰ ਗੁਰਸੰਗ ਕੀਏ ਬਸੰਤ ਮਹੱਲਾ ਤੀਜਾ ਘਰ ਪਹਿਲਾ ਦੁੱਧ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਰੁਤੀ ਮੈਂ ਸਾਧ ਆਨੰਦ ਜਿਤ ਹਰਿਆ ਸਭ ਜੀ ਜੰਤ ਕਿਆ ਖੋ ਆਖਾਂ ਕਰਮ ਜਨ ਤੇਰਾ ਕਹਿਣੇ ਨਾ ਪਾਇਆ ਆਦਿਅੰਤ ਤੈ ਸਾਹਿਬ ਕੀ ਕਰੇ ਸੇਵ ਪਰਮ ਸੁਖ ਪਾਵੇ ਆਤਮ ਦੇਵ ਰਹਾਓ ਕਰਮ ਹੋਵੇ ਤਾਂ ਸੇਵਾ ਕਰਿਆ ਗੁਰ ਪ੍ਰਸਾਦੀ ਜੀਵਤ ਮਰੇ ਅੰਨ ਸਾਕ ਨਾਮ ਉਚਰੈ ਇਨ ਬਿਨ ਪ੍ਰਾਣੀ ਦੁੱਤਰ ਤਰੈ ਬਿਖ ਅੰਮ੍ਰਿਤ ਕਰਤਾਰੋ ਪਾਏ ਸੰਸਾਰ ਬਿਰਖੋ ਦੋਇ ਫਲ ਲਾਏ ਆਪੇ ਕਰਤਾ ਕਰੀ ਕਰਾਏ ਜੋ ਤਿਸ ਭਾਵੈ ਤਸਾ ਖਵਾਏ ਨਾਨਕ ਵਿਸ਼ਨੋ ਨਜ਼ਰ ਕਰੇ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਵਾਸਨਾ ਮਨੇ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੀ ਸਾਚ ਹਰ ਨਾਮ ਨਿਹਾਲਾ ਦਿਆ ਕਰੋ ਪ੍ਰਭ ਦੀਨ ਦਿਆਲਾ ਤਿਸ ਬਿਨ ਔਰ ਨਾਹੀ ਮੈਂ ਕੋਏ ਜੋ ਭਾਵੈ ਤਿਉ ਰਾਖਾ ਸੋਏ ਗੁਰ ਗੋਪਾਲ ਮੇਰੇ ਮਨ ਭਾਏ ਰਹਿ ਨਾ ਸਕੂੰ ਦਰਸ਼ਨ ਦੇਖੇ ਬਿਨ ਸਾਹਿਬ

ਆਪ ਨਾਮ ਦਿਓ ਮਸਤਕ ਭਾਗੇ ਪੌਣ ਪਾਣੀ ਕੀਏ ਦੇ ਸਰੀਰਾ ਕਠਣੇ ਹਉਮੈ ਰੋ ਕਠਨ ਤਨ ਪੀਰਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੇ ਤ੍ਰਿਸ਼ਨਾ ਜਤ ਜਲੇ ਅੰਕਾਰੇ ਗੁਰ ਆਖੇ ਵਡਭਾਗੀ ਤਾਰੇ ਜਾ ਨਾਨਕੁਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਿਜ ਕਦੇ ਨਾ ਹੋਵੈ ਸੋਗ ਮਨੁੱਖ ਮੋਏ ਨਾਹੀ ਹਰ ਮਨ ਮਾਹੇ ਮਰ ਮਰ ਜੰਮੇ ਭੀ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਪਾਹੇ ਸਾਸ ਮਾਲੇ ਸਾਸ ਮਾਹੇ ਰਹਾਓ ਹਰ ਕਾ ਸੇਵ ਸੇ ਹਰ ਤੇ ਦੂਰ ਦਿਸੰਤਰ ਭਾਵੇ ਸਿਰ ਪਾਵੇ ਧੂਰ ਹਰ ਆਪੇ ਜਨ ਲੀਏ ਲਾਏ ਤਿਨ ਸਦਾ ਸੁਖ ਹੈ ਤਿਲ ਨਾ ਕਮਾਏ ਨਦ ਕਰੀ ਚੁੱਕਾ ਅਭਿਮਾਨ ਸਾਚੀ ਦਰਗਾ ਪਾਵੈ ਮਾਨ ਹਰ ਜਿਉ ਵੇਖੇ ਸਾਧਕ ਜੂਰ ਗੁਰ ਕਾ ਸ਼ਬਦ ਰਹਿਆ ਪਰ ਪੂਰ ਜੀ ਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾਦੀ ਸਦਾ ਸਮਾਲ ਦਰ ਸਾਚੈ ਪਤ ਸਿਓ ਘਰ ਜਾਏ ਨਾਨਕ ਨਾਮ ਡਾਈ ਪਾਏ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਇੱਕੋ ਵੇਖੈ ਔਰ ਨਾ ਕੋਏ ਦੂਜਾ ਲੋਕੀ ਬਹੁਤ ਦੁੱਖ ਪਾਇਆ ਸਤਿਗੁਰ ਮੈਨੂੰ ਇੱਕ ਦਿਖਾਇਆ ਮੇਰਾ ਪ੍ਰਭ ਮੋਹ ਲਿਆ।

ਫੂਡ ਉਸ ਦਾਸ ਭਾਏ ਦੌਜਗ ਜੀਵਨ ਵਸੈ ਮਨ ਆਏ ਭਗਤਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇਸ ਭਗਤੀ ਕਾ ਕੋਈ ਜਾਣੈ ਭਿਓ ਸਭ ਮੇਰਾ ਪ੍ਰਭ ਆਤਮ ਦੇਉ ਆਪੇ ਸਤਿਗੁਰ ਮੇਲ ਮਿਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਮਨ ਤਨ ਹਰਿਆ ਸਹਿ ਸੁਭਾਏ ਨਾਨਕ ਨਾਮ ਰਖੇ ਦਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਸਲਾਹ ਵਸੈ ਮਨ ਆਏ ਗੁਰ ਕਿਰਪਾ ਤੇ ਸਹਿ ਸੁਭਾਏ ਭਗਤ ਘਰੇ ਵਿੱਚੋਂ ਆਪ ਹੋਏ ਤਾਜੀ ਸਾਚ ਮਿਲਾਵਾ ਹੋਏ ਭਗਤ ਸੁਖ ਹੇ ਸਦਾ ਹਰ ਪ੍ਰਭ ਦੁਆਰ ਗੁਰ ਕੈ ਹੇਤ ਸਾਚਾ ਪ੍ਰੇਮ ਪਿਆਰ ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰੂ ਸ਼ਬਦੀ ਵਿੱਚੋਂ ਹੋਮੈ ਕੋਏ ਹਰ ਜੀ ਆਵਸੇ ਮਨ ਆਏ ਸਦਾ ਸਾਂਤ ਸਹਿ ਸੁਮਾਏ ਸਾਕਰ ਤੇ ਤਿੰਨ ਸਾਧ ਬਸੰਤ ਮਨ ਤਨ ਹਰਿਆ ਰਵ ਗੁਣ ਗੋਬਿੰਦ ਬਿਨ ਨਾਵੈ ਸੂਕਾ ਸੰਸਾਰ ਅਗਨ ਕ੍ਰਿਸ਼ਨਾ ਜਲਾ ਵਾਰੋ ਵਾਰ ਸੋਈ ਰਹੈ ਜੇ ਹਰ ਜੀ ਭਾਵੈ ਸਦਾ ਸੁਖ ਸਰੀਰ ਭਾਣੈ ਚਿਤ ਲਾਵੈ ਆਪਣਾ ਪ੍ਰਭ ਸੇਵੈ ਸਹਿ ਸੁਭਾਏ ਨਾਨਕ ਨਾਮ ਸਹਿ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸਭ ਜਲਾਏ ਮਨ ਤਨ ਹਰਿਆ ਸਤਿਗੁਰ ਭਾਏ ਸਫਰਿਓ ਬਿਰਖ ਹਰ ਕਾ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਿਰਿਆ ਸਹਿ ਸੁਭਾਏ ਸੱਚ ਪਲਾ ਕੇ ਸਤਿਗੁਰ ਭਾਏ ਰਹਾ ਆਪੇ ਨੇੜਾ ਆਪੇ ਦੂਰ ਗੁਰ ਕਿਆ ਸ਼ਬਦ ਵੇਖੇ ਸਾਧ ਹਦੂਰ ਸ਼ਾਵਕਣੀ ਫੁੱਲੀ ਬਨ ਰਾਏ ਗੁਰਮੁਖ ਸਹਿ ਸਹਿ ਸੁਭਾਏ ਆਨੰਦ ਕੀਰਤਨ ਕਰੇ ਦਿਨ ਰਾਤ ਸਤਿਗੁਰ ਦੁਆਈ ਵਿੱਚੋਂ ਜੂਠ ਭਰਾਂਤ ਪ੍ਰਪੰਚ

ਪਾਏ ਨਾਨਕ ਮਿਲਿਆ ਸ਼ਬਦ ਕਮਾਏ ਬਸੰਤ ਮਹੱਲਾ ਤੀਜਾ ਪੂਰੇ ਭਾਵ ਸਤਿਕਾਰ ਕਮਾਵਾ ਇੱਕੋ ਚੀਤਾ ਫਿਰ ਜੋ ਨਾ ਆਵੈ ਸਫਲ ਜਨਮ ਇਸ ਯੁਗ ਮੈਂ ਆਇਆ ਸਾਚ ਨਾਮ ਸਹਿ ਸਮਾਇਆ ਗੁਰਮੁਖ ਕਾਰ ਕਰੋ ਸ਼ਬਦ ਲਿਵ ਲਾਏ ਹਰ ਨਾਮ ਸਿਵ ਵਿੱਚੋਂ ਆਪ ਗਵਾਏ ਰਾਵ ਤਿਸ ਜਾਨਕੀ ਹੈ ਸਾਚੀ ਬਾਣੀ ਗੁਰ ਕਾ ਸ਼ਬਦ ਜਗ ਮਾਹੇ ਸਮਾਣੀ ਚੌਂ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇੱਕ ਸਾਚਾ ਸ਼ਬਦ ਰਹਿ ਲਿਵ ਲਾਏ ਸੇ ਜਨ ਸਾਚੀ ਸਾਚਾ ਭਾਏ ਸਾਚ ਧਿਆਨ ਦੇਖ ਹਜੂਰ ਸੰਤ ਜਨਾ ਕੀ ਪੱਗ ਪੰਕਜ ਧੂਰ ਇੱਕੋ ਕਰਤਾ ਵਰਨਾ ਕੋਏ ਗੁਰ ਸ਼ਬਦੀ ਮੇਲਾਵਾ ਹੋਏ ਜਿਨ ਸੱਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਿਜੇ ਨਾਮ ਸਮਾਇਆ ਬਸੰਤ ਮਹੱਲਾ ਤੀਜਾ ਭਗਤ ਕਰੇ ਜਨ ਦੇਖ ਹਜੂਰ ਸੰਤ ਜਨਾ ਕੀ ਪੱਗ ਪੰਕਜ ਧੂਰ ਹਰ ਸੇਤੀ ਸਦ ਰਹੇ ਲਿਵ ਲਾਏ ਪੂਰਾ ਸਤਿਗੁਰ ਦੀਆ ਬੁਝਾਏ ਦਾਸਾ ਕਾ ਦਾਸ ਵਿਰਲਾ ਕੋਈ ਹੋਏ ਉੱਤਮ ਪਦਵੀ ਪਾਵੈ ਸੋਏ ਰਹਾਉ ਇੱਕੋ ਸੇਵੋ ਔਰ ਨ ਖੋਏ ਜਿਤ ਸੇਵਿਆ ਸਦਾ ਸੁਖ ਹੋਏ ਨਾ ਮਰੇ ਨਾ ਆਵੈ ਜਾਏ ਤਿਸ ਬਿਨ ਅਵਰ ਸੇਵੀ ਕਿਉ ਮਾਏ ਸੇ ਜਨ ਸਾਚੇ ਜਿਨੀ ਸਾਖ ਪਛਾਣਿਆ ਆਪ ਮਾ ਸਹਿਜੇ ਨਾਮ ਸਮਾਨਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸਸ ਹੋਏ ਜਿਨ ਗਿਆਨ ਅੰਦੀਕੀਆ ਤਿਸ ਹਰ ਤੂੰ ਜਾਨ ਸਾਸ਼ਵਤ ਪ੍ਰਾਵੇਖ ਦੀ ਬਾਨ ਹਰ ਰਾਚਾਖੇ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁੱਲਾਂ ਕਾ ਕਰੇ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾਮ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਸਵਾਰੈ ਗੁਰ ਕੈ ਸ਼ਬਦ ਸਾਖ ਉਧਾਰੈ ਰਹਾ ਗੁਰਮੁਖ ਸਾਖ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਤਿਗੁਣੀ ਗਹੀਰਾ।

ਨਾਮ ਤਾਰੀ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੇ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੇ ਪਾਈ ਸੋ ਬੁਝਾ ਜਿਸਿਆ ਬੁਝਾਏ ਸਾਧੂ ਸੇਵਾ ਨਾਮ ਦਿਨ ਲਾਇ ਜਿਨ ਇੱਕ ਜਾਤਾ ਸੀ ਜਨ ਪ੍ਰਵਾਹ ਨਾਨਕ ਨਾਮ ਅਤੇ ਧਾਰਨੀ ਸਾਨ ਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਿਲਾਏ ਆਪੇ ਆਪ ਸਹਿ ਮਨ ਆਏ ਨਿਰਚਲ ਮਾਤ ਸਦਾ ਮਨ ਧੀਰ ਹਰ ਗੁਣ ਗਾਵੈ ਗੁਣੀ ਗੰਗੀਰ ਨਾਮੋ ਭੂਲੇ ਮਰੇ ਬਿਕ ਖਾਏ ਬਿਰਥਾ ਜਨ ਫਿਰਿਆ ਵੇ ਜਾਇ ਰਹਾ ਬਹੁ ਭੇ ਕਰੇ ਮਨ ਸ਼ਾਂਤ ਨ ਹੋਏ ਬਹੁ ਅਭਿਮਾਨ ਆਪਣੀ ਪਤ ਹੋਏ ਸੇਵਟ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ ਘਰ ਮੈਂ ਵਸ ਅਗਮਾ ਪਾਰਾ ਗੁਰਮੁਖ ਖੋਜੇ ਸ਼ਬਦ ਵਿਚਾਰਾ ਨਾਮ ਨਾਮ ਪਾਈ ਘਰ ਕੀ ਮਾਹੇ ਸਦਾ ਰੰਗ ਰਾਤੇ ਸੱਸ ਮਾਹੇ ਆਪ ਕਰੇ ਕਿਸ ਕਰ ਨਾ ਜਾਏ ਆਪੇ ਭਾਵੈ ਲਏ ਮਿਲਾਏ ਕਿਸ ਤੇ ਨੇੜੇ ਨਾਹੀ ਕੋ ਦੂਰ ਨਾਨਕ ਨਾਮ ਰਹਿਆ ਪਰ ਪੂਰਮ ਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰਕੇ ਸੁਭਾਏ ਰਾਮ ਨਾਮ ਰਸ ਰਹਿਆ ਗਾਏ ਕੋਟ ਕੁਟੰਤਰ ਕੇ ਪਾਪ ਜਲ ਜਾਏ ਜੀਵਤ ਮਰੇ ਹਰ ਨਾਮ ਸੁਮਾਏ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਖਾਣਿਆ ਰਹਾ ਭਗਵੈ ਵੇਸ ਭਰਮ ਮੁਕਤ ਨਾ ਹੋਏ ਬਹੁ ਸੰਜਮ ਸ਼ਾਂਤ ਨਾ ਪਾਵੈ ਕੋਈ ਗੁਰਮਤਿ ਨਾਮ ਪ੍ਰਾਪਤ ਹੋਏ ਉਡ ਭਾਗੀ ਹਰ ਪਾਵੈ ਸੋਏ ਕਾਲ ਮੈਂ ਰਾਮ ਨਾਮ ਉਡੇ ਆਏ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹਉਮੈ ਜਲ ਜਾਏ ਉਡ ਭਾਗੀ ਹਰ ਨਾਮ ਵਿਚਾਰਾ ਝੂਟਾ ਰਾਮ ਨਾਮ ਦੁੱਖ ਸਾਰਾ ਹਿਰਦੈ ਵਸਿਆ ਸੋ ਬਾਹਰ ਪੁਸਾਰਾ ਨਾਨਕ ਜਾਣਾ ਸਭ ਪਾਵਨ ਹਾਰਾ ਬੰਤ ਮਹੱਲਾ ਤੀਜਾ ਟੁਕੇ ਤੇਰਾ ਕੀ ਆਕਰਮ ਜੰਟ ਦੇਹ ਨ ਜਾਪੀ ਆਦਿਆਂ ਤਾਂ ਗੁਣ ਆਖ ਵਿਚਾਰੀ ਮੇਰੀ ਮਾਇ ਹਰ ਜਪ ਹਰ ਕਾ ਲਾਗੂ ਪਾਇ ਰਹਾਓ ਗੁਰਪ੍ਰਸਾਦ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਓ ਵੈਰ ਵਾਦ ਗੁਰ ਕਿਰਪਾ ਕੀਨੀ ਚੁੱਕਾ ਅਭਿਮਾਨ ਸਹਿਜ ਭਾਏ ਪਾਇਆ ਹਰ ਨਾਮ ਉੱਤਮ ਉੱਚਾ ਸਭ ਦੀ ਕਾਮ ਨਾਨਕ ਵਿਖਾਰੈ ਸੱਚ ਨਾਮ ਸੰਤ ਮਹੱਲਾ ਤੀਜਾ ਬਨਸਪਤ ਮੌੜੀ ਚੜਿਆ ਬਸੰਤ ਇਹ ਮਨ ਮੌਲਿਆ ਸਤਿਗੁਰ ਸੰਗ

ਦੇਖੋ ਇੱਕ ਸਭ ਆਪ ਵਖਾਣ ਹੁਕਮ ਬੁਝੈ ਤਾਂ ਇੱਕੋ ਜਾਣ ਕਹਿਤ ਨਾਨਕ ਹੋ ਮੈਂ ਕਹਿ ਨਾ ਕੋਈ ਆਖਣ ਵੇਖਣ ਸਾਹਿਬ ਸਾਹਿਬ ਤੇ ਹੋਏ ਸੰਤ ਮਹੱਲਾ ਤੀਜਾ ਸਾਹਿਬ ਜੋ ਤੇਰੇ ਕੀਤੇ ਹੋਏ ਸਭ ਜੋ ਭੇਟੇ ਮਤਬਦ ਹੋਏ ਹਰ ਜੀਵ ਆਪੇ ਲਹਿਓ ਮਿਲਾਏ ਗੁਰ ਕਹਿ ਸ਼ਬਦ ਸਤਨਾਮ ਸੁਮਾਏ ਰਹਾਓ ਮਨ ਸੰਤ ਹਰੀ ਸਭ ਲੋਏ ਫਲੇ ਫੁਲੀਐ ਰਾਮ ਨਾਮ ਸੁਖ ਪਾਏ ਸਦਾ ਸੰਤ ਗੁਰ ਸੇ ਵਿਚਾਰੇ ਰਾਮ ਨਾਮ ਰਾਖੀ ਉਰ ਧਾਰੇ ਮਨ ਮਸੰਤ ਤਨ ਮਨ ਹਰਿਆ ਹੋਏ ਨਾਨਕੇ ਤਨ ਬਿਰਖ ਰਾਮ ਨਾਮ ਫਲ ਪਾਵੇ ਸੋਏ ਬਸੰਤ ਮਹੱਲਾ ਤੇਜਾ ਤਿੰਨ ਮਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ

ਜਾਂ ਸਤਿਗੁਰ ਭੇਟਾ ਜਾਂ ਮਕਾਨ ਕੀ ਫਿਰ ਆਵੇ ਨਾ ਫੇਟਾ। ਇਹ ਮਨ ਛੂਟਾ ਹਰ ਗੁਰ ਦੀਆ ਛਦਾਏ, ਨਾਨਕ ਮਾਇਆ ਮੋਹ ਸਭ ਜਲਾਏ। ਬਸੰਤ ਮਹੱਲਾ ਤੀਜਾ, ਬਸੰਤ ਚੜਿਆ ਪੂਰੀ ਬਨਰਾਏ, ਹਜੀਤ ਚਿੰਤ ਪੂਰੇ ਹੱਥ ਤਲਾਏ। ਇਨ ਵਿਦ ਇਹ ਮਨ ਹਰਿਆ ਹੋਏ, ਹਰ ਹਰ ਨਾਮ ਜਪੈ ਦਿਨ ਰਾਤੀ, ਗੁਰਮੁਖ ਹੋ ਮੈਂ ਕੱਢਿਆ ਧੋਏ ਰਹਾਓ, ਸਤਿਗੁਰ ਬਾਣੀ ਸਭ ਸੁਣਾਏ। ਇਹੋ ਜਗ ਹਰਿਆ ਸਤਿਗੁਰ ਭਾਏ, ਫਲ ਫੁੱਲ ਲਾ ਕੇ ਜਾਂ ਆਪੇ ਲਾਏ। ਮੂਲ ਲੱਗੈ ਤਾਂ ਸਤਿਗੁਰ ਪਾਇਆ, ਬਸੰਤ ਜਗਤ ਸਭ ਵਾਰੀ, ਨਾਨਕ ਪੂਰੇ ਭਾਗ ਭਗਤ ਨਿਰਾਲੀ। ਬਸੰਤ ਹੰਡੋਲ ਮਹੱਲਾ ਤੀਜਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਗੁਰ ਕੀ ਬਾਣੀ ਵਿੱਚੋਂ ਵਾਰਿਆ ਭਾਈ, ਗੁਰ ਸ਼ਬਦ ਵਿੱਚੋਂ ਵਗ ਜਾਏ। ਗੁਰਸਾ ਲਾਈ ਸਾਰੇ ਆਪਣਾ ਭਾਈ, ਗੁਰ ਚਰਨੀ ਜਿਤ ਲਾਈ ਮੇਰੇ ਮਨ, ਰਾਮ ਨਾਮ ਜਿਤ ਲਾਏ। ਮਨ ਤਨ ਤੇਰਾ ਹਰਿਆ ਹੋਵੇ, ਇੱਕ ਹਰ ਨਾਮਾ ਫਲ ਪਾਏ ਰਹਾ। ਗੁਰ ਰਾਖੇ ਤੇ ਉਭਰੇ ਭਾਈ, ਹਰ ਅਸਮਰਤ ਪਿਆਏ। ਵਿੱਚੋਂ ਹਉਮੈ ਦੁੱਖ ਗਿਆ ਭਾਈ, ਸੁਖ ਉੱਠਾ ਮਨ ਆਏ। ਧੁਰ ਆਪੇ ਜਿਨ੍ਹਾਂ ਨੂੰ ਬਖਸ਼ਿਓ ਭਾਈ, ਸਭ ਦੇ ਲੈਣ ਮਿਲਾਏ। ਭੂਤ ਨਾ ਕੀ ਘੁੱਡਿਆ ਭਾਈ, ਸਤ ਸੰਗਤ ਮੇਲ ਮਿਲਾਏ। ਆਪ ਕਰਾਏ ਕਰਿਆ ਭਾਈ, ਜਿੰਨਾ ਹਰਿਆ ਕੀਆ ਸਭ ਕੋਏ। ਨਾਨਕ ਮਨ ਤਨ ਸੁਖ ਸਦ ਵਸੈ ਭਾਈ, ਸ਼ਬਦ ਮਿਲਾਵਾ ਹੋਏ ਰਾ। ਬਸੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਜੋ ਪਸਰੀ ਸੂਰਜ ਕਰਨ ਜੋਤ, ਤਿਉਂ ਘਾਟ ਘਟਣ ਵਈਆ। ਉਹਦੇ ਘੋਰਾਵ ਰਹਿਆ ਸਰਬ ਥਾਏ, ਗੁਰ ਸ਼ਬਦੀ ਮਿਲੀਐ।

ਨਾਮ ਘਰ ਘਰ ਅੰਤਰ ਏਕੋ ਹਸਤ ਹੋਏ ਗੁਰ ਮਿਲੈ ਪ੍ਰਗਟ ਹੋਏ ਕੋ ਏਕ ਰਹਿਆ ਭਰਪੂਰ ਸਾਖਤ ਨਰ ਲੋਭੀ ਜਾਣੇ ਦੂਰ ਏਕੋ ਏਕ ਵਰਤੈ ਹਰ ਲੋਏ ਨਾਨਕ ਹਰ ਏਕੋ ਕਰੇ ਸੋ ਹੋਏ ਬਸੰਤ ਮਹੱਲਾ ਕਵਥਾਰੈ ਨਿਸ ਦੋਏ ਸੱਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲਏ ਹਰ ਹਰ ਚੀਤ ਸਦਾ ਮਨ ਮੇਰੇ ਸਭ ਆਸ ਦੂਖ ਭੰਜ ਪ੍ਰਾਪਾਇਆ ਗੁਰਮੁਖ ਗਾਓ ਗੁਣ ਭਰਾਮੇ ਕਿਰੇ ਰਹਾਓ ਮਾਨਮੁਖ ਕਿਰਤ ਖੰਭਾ ਮੁਰੇ ਕਾਲ ਦਿਆਂ ਸੰਘਾਰੇ ਜੰਮਪੁਰ ਗਏ ਗੁਰਮੁਖ ਹਰ ਹਰ ਹਰ ਲਿਵ ਲਾ ਗਿਆ ਜਨਮ ਮਰਨ ਦੋ ਦੁੱਖ ਭਾਗੇ ਭਗਤ ਜਨਾ ਕਹੋ ਹਰ ਕਿਰਪਾ ਧਾਰੀ ਗੁਰੂ ਨਾਨਕ ਪੁੱਠਾ ਮਿਲਿਆ ਬਨਵਾਰੀ ਬਸੰਤ ਹੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗਲ ਮੰਦਰ ਏ ਕੁਲਕਾਨੀ ਸਤਿਗੁਰ ਮਿਲਾ ਤਾਂ ਖੁਜਿਆ ਮਿਲ ਜੋਤੀ ਜੋ ਸਮਾਨੀ ਮਾਧੋ ਸਾਧੂ ਜਨ ਦੇਹੋ ਮਿਲਾਏ ਦੀਪ ਦਰਸ ਪਾਪ ਸਭ ਨਾਸੇ ਪਿੱਤਰ ਪਰਮ ਪਦ ਪਾਏ ਰਹਾ ਪੰਚ ਚੋਰ ਮਿਲ

ਸਾਧੂ ਪੁਰਖ ਪੁਰਖ ਪਗ ਪਾਇਆ ਗਿਆ ਨੰਦੇ ਗਵਾਇਆ ਜੰਗਨਾ ਜਗਦੀਸ਼ ਕੁਸਾਈ ਕਰ ਕਿਰਪਾ ਸਾਧ ਮਿਲਾਵੈ ਨਾਨਕ ਸ਼ਾਂਤ ਹੋਵੈ ਮਨ ਅੰਤਰ ਮਿਤ ਹਿਰਦੈ ਹਰ ਗੁਣ ਗਾਵੈ ਬਸੰਤ ਮਹੱਲਾ ਚੌਥਾ ਹਿੰਡੋਲ ਤੁਮ ਵਡ ਪੁਰਖ ਵਡ ਅਗਮ ਕੁਸਾਈ ਹਮ ਕੀਰੇ ਕਰਮ ਤੁਮ ਨੱਚੇ ਹਰ ਜੀਨ ਦਿਆਲ ਕਰੋ ਪਵ ਕਿਰਪਾ ਗੁਰ ਸਤਿਗੁਰ ਚਰਨ ਹਮ ਬੰਸ਼ੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕੇ ਪੱਛੇ ਜਨਮ ਜਨਮ ਕੇ ਕਿਲ ਕਮਲ ਭਰਿਆ ਮਿਲ ਸੰਗਤ ਹਰ ਪ੍ਰਭ ਹੰਸੇ ਰਹਾਓ ਤੁਮਰਾ ਜਨ ਜਾਤ ਜਾਤਾ ਹਰ ਜਪਿਓ ਪਤ ਪਵਿਛੇ ਹਰ ਕੀਓ ਸਗਲ ਭਵਨ ਤੇ ਉੱਪਰ ਹਰ ਸੋਭਾ ਹਰ ਪ੍ਰਭ ਦਿਨਸੇ ਜਾਤ ਜਾਤ ਕੋਈ ਪ੍ਰਭ ਧਿਆਵੈ ਸਭ ਪੂਰੇ ਮਾਨਸ ਪਿੰਸੇ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉੱਛੇ ਹਮ ਢੀਂਡੇ ਢੀਮ ਬਹੁ ਤਿਆਗ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਛੇ ਜਾਂ ਨਾਨਕ ਗੁਰ ਪਾਇਆ ਹਰ ਤੂਠੇ ਹਮ ਕੀਏ ਪਤ ਪਵਿਛੇ ਬਸੰਤ ਹੰਡੋਲ ਮਹੱਲਾ ਚੌਥਾ ਮੇਰਾ ਅਖਿਨ ਮਨੁਆ ਰਿਹਾ ਨਾ ਸਕਾਇ ਨਿਤ ਹਰ ਹਰ ਨਾਮ ਰਸ ਗੀਤੇ ਜਿਉਂ ਬਾਰ ਤਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਲੀਤੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਪੀਤੇ ਵੱਡਾ ਭਾਗ ਗੁਰ ਸਾਹਿਬ ਗੁਰ ਪਾਇਆ ਉਚਕਾਇਆ ਨਗਰ ਹਰ ਸੀਤੇ ਰਹਾਓ ਜਨ ਕੇ ਸਾਸ ਸਾਸ ਹੈ ਜੇਤੇ ਹਰ ਬਿਰਹੋ ਪ੍ਰਭੂ ਹਰ ਪੀਤੇ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਤੇ ਜਨ ਜਪਿਓ ਨਾਮ ਨਿਰੰਜਨ ਨਾਲ ਹਰ ਉਪਦੇਸ਼ ਗੁਰੂ ਹਰ ਪ੍ਰੀਤੇ ਜਨਮ ਜਨਮ ਕੀ ਹੋਮੇ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਤੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਰ ਰੱਖੋ ਅਪਨੀਤੇ ਹਰ ਭਾਵੈ ਸੁਣ ਬਿਨੋ ਬੇਨਤੀ ਜਾਂ ਨਾਨਕ ਸਰਨ ਪਵੀਤੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਭਰਮ ਬਹੁਤਾਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸ਼ਬਦ ਤਾਰੂ ਕਿਰਧਾਰਿਓ ਹਰ ਮੰਦਰ ਆਨ ਵਸਾਈਏ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹਉਮੈ ਰੋਗ ਗਿਆ ਸੁਖ ਪਾਇਆ ਹਰ ਸਹਿ ਸਮਾਦ ਲਗਾਈਐ ਰਹਾਓ ਘਰ ਤਨ ਲਾਲ ਦੋ ਮਾਨ ਕਲਾਦੇ ਮਨ ਭਰਮਿਆ ਲੈ ਨਾ ਸਕਾਈਐ ਜਿਉਂ ਉੜਾ ਕੂਪ ਗੋਜ ਖਿਨ ਕਾਢੈ ਜਿਉਂ ਸਤਿਗੁਰ ਵਸਤ ਲਹਾਈਐ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਧ੍ਰਿਗ ਧ੍ਰਿਗ ਨਰ ਜੀਵਾਈਏ ਜਨਮ ਪਦਾਰਥ ਪੁੰਨ ਪਲ ਪਾਇਆ ਕੌਡੀ ਬਦਲੈ ਜਾਈਏ ਮਧਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਆ ਜਾਂ ਨਾਨਕ ਨਿਰਵਾਨ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਆ ਬਸੰਤ ਹੰਡੋਲ ਮਹੱਲਾ ਚੌਥਾ ਆਵਣ ਜਾਣ ਭਇਆ ਦੁੱਖ ਵਿਖਿਆ ਦੇਹੇ ਮਨ ਸੁੰਜੀ ਸੁੰਜ ਰਾਮ ਨਾਮ ਕਿਨ ਪਲ ਨਹੀਂ ਚੇਤਿਆ ਜਾਂ ਪਕੜੇ ਕਾਲ ਸਲੁੰਜ ਗੋਬਿੰਦ ਜੀਓ ਵਿਖ ਹੋਮੈ ਮਮਤਾ ਮੁੰਜ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੁੰਜ ਰਹਾਉ ਸਤ ਸੰਗਤ ਸਾਧ ਦਿਆ ਕਰ ਮੇਲੋ ਸਰਨਾਗਤ ਸਾਧੂ ਪੰਜ ਹਮ ਡੁੱਬਦੇ ਪਾਤਰ ਕਾ ਲਿਓ ਪ੍ਰਭ ਤੁਮ ਦੀਨ ਦਿਆਲ ਦੁੱਖ ਭੰਜ ਹਰ ਉਸਤ ਧਾਰੋ ਹਿਰਦੇ ਅੰਤਰ ਸੁਆਮੀ ਸਤ ਸੰਗਤ ਮਿਲ ਬੁੱਧ ਲੰਜ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਨਾਮ ਤੋਂ ਸਾ ਘੁੰਮ ਵੰਜ ਜਾਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦਿਹੋ ਹਰ ਲੰਜ ਜਾਂ ਨਾਨਕ ਮਨ ਤਨ ਅੰਧ ਪਿਆ ਹੈ ਗੁਰਮੰਤਰ ਦਿਓ ਹਰ ਭੰਜ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੁੱਖ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸੇਵੋ ਕਰ ਨਮਸਕਾਰ ਆਜ ਹਮਾਰਾ ਮੰਗਲ ਚਾਰ ਆਜ ਹਮਾਰਾ ਮਹਾਨੰਦ ਚਿੰਤ ਲੱਥੀ ਭੇਟੀ ਗੋਬਿੰਦ ਆਜ ਹਮਾਰਾ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਓ ਆਜ ਹਮਾਰਾ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾਤ ਲਾਲ ਦੇ ਮਨ ਤਨ ਮੌਲੇ ਆਤ ਅਨੂਪ ਸੁਖੇ ਨਾ ਇਸ਼ਾ ਧੂਪ ਸਗਲੀ ਦੁੱਤੀ ਹਰਿਆ ਹੋਏ ਸਾਧ ਬਸੰਤ ਗੁਰ ਮਿਲੇ ਦੇਵ ਬਿਰਖ ਜੰਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ ਤ੍ਰਿਪਤੇ ਗਾਣੇ ਹਰ ਗੁਣੇ ਗਾਏ ਜਾਂ ਨਾਨਕ ਹਰ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾਂ ਹਟਵਾਣੀ ਤਨ ਮਾਲ ਹਾਰ ਪੀਤ ਜੁਆਰੈ ਜੂਏ ਮਾਹੇ ਪੀਤ ਅਮਲੀ ਜੀਵੈ ਅਮਲ ਖਾਏ ਤਿਉਂ ਹਰ ਜਨ ਜੀਵੇ ਹਰ ਧਿਆਏ ਆਪਣੇ ਰੰਗ ਸਭ ਕੋ ਰਚਾ ਜਿਤ ਪ੍ਰਭ ਲਾਇਆ ਤਿਤ ਤਿਤ ਲੱਗਾ ਰਹਾਉ ਮੇਘ ਸਮੈ ਮੋਰ ਨਿਰਤਕਾਰ ਚੰਦ ਦੇਖ ਬਿਕਸ਼ਾ ਕੋ ਲਾਰ ਮਾਤਾ ਬਾਲਕ ਦੇਖ ਆਨੰਦ ਤਿਉਂ ਹਰ ਜਨ ਜੀਵੇ ਜਪ ਗੋਬਿੰਦ ਸਿੰਘ ਰੁਚੈ ਸਦ ਭੋਜਨ ਮਾਸ ਰਨ ਦੇਖ ਸੂਰੇ ਚਿਤ ਉਲਾਸ ਕਿਰਪਨ ਕਹੋ ਆਦ ਧਨ ਪਿਆਰ ਹਰ ਜਨ ਕੋ ਹਰ ਹਰ ਆਧਾਰ ਸਰਬ ਰੰਗ ਇੱਕ ਰੰਗ ਮਾਏ ਸਰਬ ਸੁਖਾ ਸੁਖ ਹਰ ਕਹਿ ਨਾਏ ਤਿਸੇ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ
ਮੰਗਲ ਤਿਸ ਕੈ ਜਿਸ ਏਕ ਨਾਮ ਤਿਸ ਸਾਧ ਬਸੰਤ ਜਿਸ ਹਰਿਦਾ ਨਾਮ ਗ੍ਰਹਿ ਤਾਕੈ ਬਸੰਤ ਗਨੀ ਜਾਂ ਕਿਆ ਕੀਰਤਨ ਹਰ ਧੁਨੀ ਰਹਾ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਆ ਪੂਤ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰੇ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖਿਆ ਜਿਸ ਭ੍ਰਮ ਗਿਆ ਸੋ ਇਕਾਂਤੀ ਜਿਸ ਹਰਿਦਾ ਥਾਏ ਸੋਈ ਸਵੇਰੇ ਚਲ ਸਾਥ ਥਾਏ ਏਕਾ ਖੋਜਾ ਏਕ ਪ੍ਰੀਤ ਦਰਸ਼ਨ ਪਰਸਨ ਹੀਤ ਜੀਤ ਹਾਰ।

ਅਨੂਦ ਸੁੰਦਰ ਧਾਰ ਜੋਤ ਕੀਨ ਸਭ ਜਾਚਕ ਪ੍ਰਭ ਤੁਮ ਦਇਆਲ ਨਾਮ ਜਪਤ ਹੋਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਯੋਗ ਹੋ ਪਾਵ ਤੁਮ ਤੇ ਸਭ ਸੋਖ ਰਹਾਉ ਨਾਮ ਜਪਤ ਹੋਤ ਉਧਾਰ ਨਾਮ ਜਪਤ ਸੋ ਸਹਿਜ ਸਾਰ ਨਾਮ ਜਪਤ ਪਤ ਸੋ ਪਾ ਹੋਏ ਨਾਮ ਜਪਤ ਵਿਘਨ ਨਾ

ਦਾ ਕੋਈ ਨਾਹੀ, ਸਭ ਤੇਰੋ ਫਿਰ ਤੁਜਮਾਏ ਸਮਾਏ ਜੂੰ ਭਾਵੈ ਤੂੰ ਰਾਖ ਦੇ। ਸੁੱਖ ਨਾਨਕ ਕਪੂਰਾ ਗੁਰ ਮਿਲੈ ਬਸੰਤ ਮਹੱਲਾ ਪੰਜਵਾਂ, ਪ੍ਰਾਪੀਤਮ ਮੇਰੇ ਸੰਗ ਰਾਏ, ਜਿਸੇ ਦੇਖੋ ਜੀਵਾ ਮਾਏ, ਜਾਂ ਕਹਿ ਸਿਮਰਨ ਦੁੱਖ ਨਾ ਹੋਏ, ਕਰ ਦਿਆ ਮਿਲਾਵ ਹੋ ਤਿਸੇ ਮੋਹੇ, ਮੇਰੇ ਪੀਤਮ ਪ੍ਰਾਨ ਆਧਾਰ ਮਨ ਜੀਉ ਪ੍ਰਾਨ, ਸਭ ਤੇਰੋ ਧਨ ਰਹਾਉ, ਜਾ ਕੋ ਕੋਜੇ ਸੁਰ ਨਰ ਦੇਵ, ਮੁੰਨਾ ਸੇਖ ਨਾ ਲਵੇ ਭੇਵ, ਜਾਂ ਕੀ ਗਤਮਿਤ ਕਹੀ ਨਾ ਜਾਏ, ਘੱਟ ਘੱਟ ਘੱਟ ਘੱਟ ਰਿਹਾ ਸਮਾਏ, ਜਾ ਕੇ ਭਗਤ ਆਨੰਦ ਮੈਂ, ਜਾ ਕੇ ਭਗਤ ਕੋ ਨਹੀਂ ਖੈ, ਜਾ ਕੇ ਭਗਤ ਕੋ ਨਹੀਂ ਭੈ, ਜਾ ਕੇ ਭਗਤ ਕੋ ਸਦਾ ਜਾਇ, ਕੌਣ ਉਪਮਾ ਤੇਰੀ ਕਹੀ ਜਾਏ, ਸੁਖਦਾਤਾ ਪਰਾ ਰਿਹਾ ਸਮਾਏ, ਨਾਨਕ ਜਾ ਜਾਏ ਇਕ ਦਾਨ, ਕਰ ਕਿਰਪਾ ਮੋਹੇ ਦੇਹੋ ਨਾਮ, ਸੰਤ ਮਹੱਲਾ ਪੰਜਾਂ ਮਿਲ ਪਾਣੀ ਜਿਉ ਹਰੇ ਬੂਟ, ਸਾਹ ਸੰਗਤ ਤਿਉਂ ਹੋ ਮੈਂ ਛੂਟ, ਜੈਸੀ ਦਾਸੇ ਧੀਰ ਮੀਰ, ਤੈਸੇ ਉਧਾਰਨ ਗੁਰੇ ਪੀਰ, ਤੁਮ ਦਾਤਾ ਪ੍ਰਭ ਦੇ ਨਿਹਾਰ, ਨਿਮਕ ਨਿਮਕ ਕਿਸ ਨਮਸਕਾਰ, ਹਉ ਜਿਸੇ ਪ੍ਰਾਪ ਸਾਧ ਸੰਗ, ਕਿਸ ਜਨ ਲਾਗਾ ਪਾਰ ਬ੍ਰਹਮ ਰੰਗ, ਤੇ ਬੰਧਨ ਤੇ ਭਏ ਮੁਕਤ, ਭਗਤ ਰਾਧੇ ਜੋ ਜੁਗਤ, ਨੇਤਰ ਸੰਤੋਖੇ ਦਰਸ ਪੇਖ, ਰਸਨਾ ਗਾਏ ਗੁਣ ਅਨੇਕ, ਤ੍ਰਿਸ਼ਨਾ ਬੂਜੀ ਗੁਰ ਪ੍ਰਸਾਦ, ਮਾਨਾ ਗਾਨਾ ਹਰ ਸੇ ਸੁਆਦ, ਸੇਵਕ ਲਾਗੋ ਚਰਨ ਸੇਵ, ਆਦਪੁਰ ਕੇ ਪਰਮ ਪ੍ਰਦੇਵ, ਸਗਲ ਉਧਾਰਨ ਤੇਰੋ ਨਾਮ, ਨਾਨਕ ਪਾਇਓ ਨਿਧਾਨ, ਸੰਤ ਮਹੱਲਾ ਪੰਜਵਾਂ, ਤੁਮ ਬੜਦਾਤੇ ਦੇ ਰਹੇ, ਜੀ ਪ੍ਰਾਨ ਮੈਂ ਰਵ ਰਹੇ, ਦੀਨੇ ਸਗਲੇ ਭੋਜਨ ਖਾਣ ਮੋਹੇ।

ਤੇ ਊਚਾ ਹਮ ਤੋਰੇ ਤੂੰ ਬਹੁਤ ਮੂਚ, ਜਿਨ ਤੂੰ ਧਿਆਇਆ ਸੇ ਗਿਨੀ, ਜਿਨ ਤੂੰ ਪਾਇਆ ਸੇ ਧਨੀ, ਜਿਨ ਤੂੰ ਸੇਵਿਆ ਸੁਖੀ ਸੇ, ਸੰਤ ਸਰ ਨਾਨਕ ਪਰੇ ਸੰਤ ਮਹੱਲਾ ਪੰਜਵਾਂ, ਤਿਸ ਤੂੰ ਸੇਵ ਜਿਨ ਤੂੰ ਕੀਆ, ਤਿਸ ਰਾਧ ਜਿਨ ਜੀਉ ਦੀਆ, ਤਿਸਕਾ ਚਾਕਰ ਹੋਏ ਫਿਰ ਡਾਲ ਨਾ ਲਾਗਾ, ਤਿਸਕੀ ਕਰ ਪੋਤਦਾਰੀ ਫਿਰ ਦੁੱਖ ਨਾ ਲਾਗਾ, ਕੇਵਲ ਭਾਗ ਹੋਇਆ ਜਿਸ ਪ੍ਰਾਣੀ ਸੋ ਪਾਏ, ਪਦ ਨਿਰਬਾਣੀ ਰਹਾ, ਦੂਜੀ ਸੇਵਾ ਜਨਮ ਬਿਰਥਾ, ਕਛੁ ਨਾ ਹੋਈ ਹੈ ਪੂਰਨ ਅਰਥਾ,

ਤਾਪ ਗੋਬਿੰਦ ਜਪਤ ਸਭ ਮਿੱਟੀ ਅੰਧੇਰ ਹਰ ਸਿਮਰਤ ਕਛ ਨਾਹੀ ਫੇਰ ਬਸੰਤ ਹਮਾਰੇ ਨਾਮ ਰਾਮ ਰੰਗ ਸੰਤ ਨਾ ਸਿਉ ਸਦਾ ਸੰਗ ਰਹਾਓ ਸੰਤ ਜਨੀ ਕੀਆ ਉਪਦੇਸ਼ ਜਹ ਗੋਬਿੰਦ ਭਗਤ ਸੋ ਧਨ ਦੇਸ ਹਰ ਭਗਤ ਹੀਨ ਧਿਆਨ ਖਾਨ ਗੁਰਪ੍ਰਸਾਦ ਘਟ ਘਟ ਪਛਾਣ ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰਤੁ ਸਦਾ ਸੰਗ ਨਿਕਟ ਪੇਕ ਪ੍ਰਭ ਕਰਨ ਹਾਰੀ ਧੂਤ ਪ੍ਰਭ ਕਰ ਸਾਰ ਤਰਨ ਕਮਲ ਸਿਉ ਲੱਗੋ ਧਿਆਨ ਕਰ ਕਿਰਪਾ ਭਾਵ ਦੀਨੋ ਦਾਨ ਤੇਰਿਆਂ ਸੰਤ ਜਨਾ ਕੀ ਪਾਛੋ ਧੂਰ ਜਪ ਨਾਨਕ ਸਵਾਮੀ ਸਾਧ ਹਜੂਰ ਬਸੰਤ ਮਹੱਲਾ ਪੰਜਵਾ ਸੱਚ ਪਰਮੇਸ਼ਵਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਵਾ ਪ੍ਰਭ ਰਖਵਾਲੇ ਮਾਈ ਬਾਪ ਜਾਕੇ ਸਿਮਰਨ ਨਹੀਂ ਸੰਤਾਪ ਕਸਮ ਧਿਆਈ ਕੁਮਾਨਿਕ ਭਾਏ ਗੁਰਪੁਰੇ ਕੀ ਸਦਾ ਸਰਨਾਈ ਸਾਚਾ ਸਾਹਿਬ ਰੱਖਿਆ ਕੰਟ ਲਾਇ ਰਹਾਓ ਆਪਣੇ ਜਨ ਪ੍ਰਭ ਆਪ ਰੱਖੇ ਦੁਸ਼ਟ ਦੂਤ ਸਭ ਭ੍ਰਮਤ ਕੇ ਬਿਨ ਗੁਰ ਸਾਚੀ ਨਹੀਂ ਜਾਏ ਦੁੱਖ ਦੇਸਤ ਸੰਤਰ ਰਹੇ ਧਾਏ ਕਿਰਪੋ ਨਾ ਕਾ ਮਿਟ ਸੁਨਾਹੇ ਕੋਈ ਆਪਣਾ ਬੀਜਿਆ ਆਪ ਖਾਹੇ ਜਾਣਕਾਰ ਖਵਾਲਾ ਆਪ ਤੋਏ ਜਨ ਕੋ ਪਹੁੰਚਣਾ ਸਖਤ ਕੋਈ ਪ੍ਰਭ ਦਾਸ ਰੱਖੀ ਕਰ ਜਤਨ ਆਪ ਅਖੰਡ ਪੂਰਨ ਜਾਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀਵੈ ਹਰ ਕਰਨ ਧਿਆਏ ਬਸੰਤ ਮਹੱਲਾ ਪੰਜਵਾ ਗੁਰ ਚਰਨ ਸਰੇਵਤ ਦੁੱਖ ਕਿਆ ਪਾਰ ਬ੍ਰਹਮ ਪ੍ਰਭ ਕਰੀ ਮਿਆ ਸਰਬ ਮਨੋਰਥ ਪੂਰਨ ਕਾਮ ਜਪ ਜੀਵੈ ਨਾਨਕ ਰਾਮ ਨਾਮ ਸਰ ਉਤਸਾਹ ਜਿਤ ਹਰ ਚਿਤ ਆਵੈ ਬਿਨ ਸਤਿਗੁਰ ਦੀ ਸਹਿ ਬਿਨ ਲਾਤੀ ਸਾਖਤ ਫਿਰ ਫਿਰ ਆਵੈ ਜਾਵੈ ਰਹਾਓ ਸੇ ਧਨਵੰਤ ਜਿਨ ਹਰ ਤਾ ਪਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਭੈ ਬਿਨ ਸੇ ਨਿਰਭੈ ਪਦ ਪਾਇਆ ਗੁਰਮਿਲ ਨਾਨਕ ਖਸਮ ਧਿਆਇਆ ਸਾ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਥਲ ਮਹੀਨ ਰਵ ਰਹਿਆ ਗੁਰਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਵ ਨਿਤ ਇਹ ਕਰਮ ਪ੍ਰਾਪਤ ਇਸ ਨਾਮ ਦੇਹੇ ਪ੍ਰਭ ਜਪ ਜਪ ਜੀਵੇ ਤੇਰੇ ਦਾਸ ਗੁਰਮਿਲ ਨਾਨਕ ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਟੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਤਿਰੀ ਵਿਛੁਨੀਆਂ ਤੁਮ ਰਵੋ ਗੋਬਿੰਦਾ ਰਵਣ ਜੋਗ ਜਿਤ ਰਵਿਆ ਸੋ ਸਹਿਜ ਭੋਗ ਰਹਾਓ ਕਰ ਕਿਰਪਾ ਨਜ਼ਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਧਣੀ ਮੇਰਾ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੁਜਾਰਿਆ ਬਸੰਤ ਮਹੱਲਾ ਪੰਜਵਾ ਕਿਲਬਿਕ ਬਿਨਸੇ ਗਾਏ ਗੁਣਾਨ ਦਿਨ ਉਪਜੀ ਸਹਿਜ ਧੁਨਾ ਮਨ ਮੌਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨੇ ਤਰਾਤੋ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਿਆਲ ਇਹ ਮਨ ਹੋਵਾ ਸਾਧ ਧੂਰ ਨਿਤ ਦੇਖਾ ਸੁਆਮੀ ਹਜੂਰ ਕਾਮ ਕਰੋ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾ ਰੋਗ ਮਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੀ ਕਰ ਥਾਪ ਸਾਂਤ ਸਹਿਜ ਗ੍ਰਹਿ ਸਾਧ ਬਸੰਤ ਗੁਰਪੂਰੇ ਕੀ ਸਰਨੀ ਆਏ ਕਲਿਆਣ ਰੂਪ ਜਪ ਹਰ ਹਰ ਮੰਤਰ ਹਾਵ ਸੋ ਸੰਤਾ ਕਟੇ ਪ੍ਰਭ ਆਪ ਗੁਰ ਆਪਣੇ ਕਹੋ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ ਨਾਓ ਸਭ ਫਲ ਪਾਏ ਨਿਚਲ ਗੁਣ ਗਾਓ ਨਾਨਕ ਭਗਤਾ ਭਗੀ ਰੀਤ ਸੁਖਦਾਤਾ ਜਪਦੇ ਨੀਤ ਨੀਤ ਬਸੰਤ ਮਹੱਲਾ ਪੰਜਵਾਂ ਹੁਕਮ ਕਰ ਦੀਨੇ ਨੇ ਕੀਨੇ ਨੇ ਹਾਲ ਆਪਣੇ ਸੇਵਕੋ ਭਇਆ ਦਿਆਲ ਗੁਰਪੁਰੇ ਸਭ ਪੂਰਾ ਕੀਆ ਅੰਮ੍ਰਿਤ ਨਾਮ ਅੰਮ੍ਰਿਤ ਮਹਿ ਦੀਆ ਰਹਾਉ ਕਰਮ ਧਰਮ ਮੇਰਾ ਕਾਸ਼ ਨਾ ਵਿਚਾਰਿਓ ਬਾਹ ਪਕੜ ਭਾਵ ਜਲ ਵਿਸਤਾਰਿਓ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰਪੁਰੇ ਕੀ ਸਰਨੀ ਪਰੇ ਆਪ ਕਰੇ ਆਪ ਕਰਨਾ ਹਾਰੇ ਕਰ ਕਿਰਪਾ ਨਾਨਕ ਉਧਾਰੇ ਬਸੰਤ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਖ ਫੂਲ ਫੂਲ ਫੂਲੇ ਅਹੰ ਪਿਆਗ ਪਿਆਗੇ ਚਰਨ ਕਮਲ ਪਾਗੇ ਤੂੰ ਮਿਲੋ ਪ੍ਰਭ ਭਾਗੀ ਹਰ ਤੀਤ ਮਨ ਮੇਰੇ ਰਹਾਉ ਸਗਨ ਬਾਸ ਫੂਲੇ ਕਰਹੇ ਸੂਕ ਕਟੂਲੇ ਬਸੰਤ ਰੁੱਤ ਆਈ ਪਰ ਫੂਲਤਾ ਰਹੇ ਆਪ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨ ਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੀ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਲੋਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਰਦਾ ਦੂਰ ਕਰੋ

ਨਾਨਕ ਭਉ ਦਿਨ ਰਾਤੀ ਅੰਤ ਕਾਲ ਨਾ ਲਾਗੈ ਪੀਰ ਰਹਾਉ ਕਰਮ ਧਰਮ ਤੁਮ ਚੌਪੜ ਸਾਜ ਹੋ ਸਤ ਕਰੋ ਤੁਮ ਸਾਰੀ ਕਾਮ ਕ੍ਰੋਧ ਡੋਬ ਮੋਹ ਜੀਤੋ ਵੈਸੀ ਖੇਲ ਹਰ ਪਿਆਰੀ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਦੇ ਵਿਖੜੇ ਦਾਓ ਲੰਘਾਰਾ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾਤੇ ਹਰ ਆਪੇ ਖੇਲਾ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਾ ਨਾਨਕ ਗੁਰਮੁਖ ਜੋ ਨਰ ਖੇਲੈ ਸੋ ਜਿਨ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾਂ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣੈ ਔਰ ਨਾ ਦੂਜਾ ਜਾਣੈ ਜਿਸਨੋ ਕਿਰਪਾ ਕਰੇ ਮੇਰੇ ਪਿਆਰੇ ਸਿਉ ਸੋਈ ਤੁਝੇ ਪਛਾਣੈ ਤੇਰਿਆਂ ਭਗਤਾ ਕਉ ਬਲਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਰਹਾਉ ਤੇਰੀ ਸੇਵਾ ਤੁਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਤ ਭਾਵੈ ਜਿਸ ਨੂੰ ਤੂੰ ਰੰਗ ਧਰਤਾ ਤੂੰ ਵਟਦਾਤਾ ਤੂੰ ਵਟਦਾਨਾ ਔਰ ਨਹੀਂ ਤੋ ਦੂਜਾ ਤੂੰ ਸਮਰੱਥ ਸੁਆਮੀ ਮੇਰਾ ਹਾਂ ਕਿਆ ਜਾਣਾ ਤੇਰੀ ਪੂਜਾ ਤੇਰਾ ਮੈਂ ਲਗੋਚਰ ਮੇਰੇ ਪਿਆਰੇ ਬਿਖਮ ਤੇਰਾ ਹੈ ਭਾਣਾ ਕਹੋ ਨਾਨਕ ਕਹਿ ਪਿਆ ਦੁਆਰਾ ਰੱਖ ਦੇਵ ਮੁਗਧ ਜਾਣਾ ਬਸੰਤ ਹਿੰਡੋਲ ਮਹੱਲਾ ਪੰਜਵਾਂ ਮੂਲ ਨਾ ਪੂਜੈ ਆਪ ਨਾ ਸੂਜੈ ਭਰਮ ਵਿਆਪੀ ਅਹੂੰ ਮਣੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹਿ ਨਿਸਤਾਰੋਹ ਨਿਰਗੁਣੀ ਰਹਾਉ ਉਪਤ ਪਰਲੋ ਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮੈਂ ਸੁਤੀਏ ਸੇ ਗਣੀ ਔਰ ਪਾਉ ਨਾ ਕੋਈ ਸੂਜੈ ਨਾਨਕ ਤਰੀਆ ਗੁਰ ਬਚਨੀ ਇੱਕ ਓਅੰਕਾਰ ਸਭ ਪਸਾਰਾ ਬਸੰਤ ਹਿੰਡੋਲ ਮਹੱਲਾ ਨਾਵਾਂ ਸਾਧੂ ਇਹ ਤਨ ਮਿਥਿਆ ਜਾਣੋ ਜਾ ਭੀਤਕ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਣੋ ਰਹਾਓ ਇਹੋ ਜਗ ਹੈ ਸੰਪਤ ਸੁਪਨੇ ਕੀ ਦੇਖ ਹਾਂ ਐਡਾਨੋ ਸੰਗ ਤਿਹਾਰੇ ਕਛੂ ਨ ਚਾਲੇ ਤਾਹਾਂ ਕਹਾਂ ਲਪਟਾਨੋ ਉਸਤਤ ਨਿੰਦਾ ਦਊ ਪਰ ਹਰ ਹਰ ਕੀਰ ਤੁਰਿਆਨੋ ਜਮ ਨਾਨ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਬਸੰਤ ਮਹੱਲਾ ਨਾਵਾ ਪਾਪੀ ਹੀਏ ਮੈਂ ਕਾਮ ਵਸਾਏ ਮਨ ਚੰਚਲ ਜਾਤੇ ਗਹੋ ਨ ਜਾਏ ਰਹਾਉ ਜੋਗੀ ਜੰਗਮ ਹਰ ਸੰਨਿਆਸ ਸਭ ਹੀ ਪਰ ਡਾਰੀਏ ਪਾਸ ਜਿਹ ਜੇ ਹਰ ਕੋ ਨਾਮ ਸੁਮਾਰ ਤੇ ਭਵ ਸਾਗਰ ਉਤਰੇ ਪਾਰ ਜਾਂ ਨਾਨਕ ਹਰ ਕੀ ਸਰਨਾਏ ਦੀਜਾ ਨਾਮ ਰਹਿ ਗੁਣ ਗਾਏ ਬਸੰਤ ਮਹੱਲਾ ਨਾਵਾਂ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਬਸਰਾਮ ਰਹਾਉ ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ ਲੋਭ ਮੋਹਿ ਪਰਸਨਾ ਸਾ ਕਹਿ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾ ਚੂ ਕਾਰਤ ਨਾਮ ਜਪ ਪਾਇਆ ਤ੍ਰਿਸ਼ਨਾ ਸਕਲ ਬਨਾਸੀ ਮਨ ਤੇ ਨਿਜ ਸੁਖ ਮਹਿ ਸਮਾਇਆ ਜਾ ਕੋ ਹੋਤ ਦਿਆਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੈ ਕਹੋ ਨਾਨਕੇ ਬਿਦ ਕੀ ਸੰਪੈ ਕਹੋ ਗੁਰਮੁਖ ਪਾਵੈ

ਸੋ ਪਾਸਿਓ ਘਰ ਜਾਏ। ਜੋ ਕੁਛ ਕੀਨਸ ਪ੍ਰਭ ਰਜਾਏ, ਭੈ ਮਾਨੇ ਨਿਰਭਉ ਮੇਰੀ ਮਾਏ। ਕਾਮਨ ਚਾਹੈ ਸੁੰਦਰ ਭੋਗ, ਪਾਨ ਫੂਲ ਮਿੱਠੇ ਰਸ ਰੋਗ। ਕੀਲੈ ਬਿਕਸੈ ਤੇਤੋ ਸੋਗ, ਪ੍ਰਭ ਸਰਨਾਗ ਕੀਨਸ ਹੋਗ। ਕਾਪੜ ਪਹਿਰਸ ਅਧਿਕ ਸਿਗਾਰ, ਮਾਟੀ ਫੂਲੀ ਰੂਪ ਬੇਕਾਰ।

ਬੜਾ ਪ੍ਰੇਮ ਉਧਾਰ ਗੁਰ ਸ਼ਬਦ ਦੀ ਪਿਆਸ ਨਿਵਾਰ ਮੋਹਨ ਮੋਹੇ ਲਿਆ ਮਨ ਮੋਹੇ ਗੁਰ ਕਾ ਸ਼ਬਦ ਪਛਾਣਾ ਤੋਹੇ ਨਾਨਕ ਠਾਡੇ ਚਾਹੇ ਪ੍ਰਭੂ ਦੁਆਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਸੰਤ ਮਹੱਲਾ ਪਹਿਲਾ ਮਨ ਭੂਲੋ ਭਰਮ ਸਿਆਏ ਜਾਇ ਅਤ ਗੁਬਦ ਲਭਾਨੋ ਬਿਖੂ ਮਾਏ ਨਾ ਅਸਤਰ ਦਿਸੈ ਏਕ ਭਾਏ ਜੋ ਮੀਨ ਕੁੰਡਲੀਆ ਕੰਟ ਪਾਏ ਮਨ ਭੂਲੋ ਸਮਨ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਿਜ ਭਾਏ ਰਹਾ ਮਨ ਭੂਲੋ ਭਰਮ ਸ ਭਵਕਾਰ ਬਿਲ ਬਿਰਥੇ ਚਾਹੇ ਬਹੁ ਵਿਕਾਰ ਮੈਗਲ ਜਿਉ ਫਾਸਸ ਕਾਮ ਹਾਰ ਕੜ ਬੰਧਨ ਬਾਂਧਿਓ ਸਿਸ ਮਾਰ ਮਨ ਮੁਗਦੋ ਦਾਦਰ ਭਗਤਹੀਨ ਦਰ ਭ੍ਰਸ਼ਟ ਸਰਾਪੀ ਨਾਮ ਬੀਨ ਤਾਕੈ ਜਾਤ ਨਾ ਪਾਤੀ ਨਾਮ ਲੀਨ ਸਭ ਸਖਾਈ ਗੁਣੇ ਬੀਨ ਮਨ ਚਲੈ ਨ ਜਾਈ ਠਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਧਾਰ ਧਾਰਨ ਦੇਖੈ ਜਾਣਾ ਆਪ ਆਪ ਭੁਲਾਏ ਕਿਸ ਕਹੋ ਜਾਏ ਗੁਰ ਮੇਲੇ ਬਿਰਥਾ ਕਹੋ ਮਾਏ ਅਵਗੁਣ ਛੋਟੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸਾ ਸਮਾਏ ਸਤਿਗੁਰ ਮਿਲਿਆ ਮਾਤੂ ਤੁਮ ਹੋਏ ਮਨ ਨਿਰਮਲ ਹਉਮੈ ਕੱਢੈ ਧੋਏ ਸਦਾ ਮੁਕਤ ਬੰਧ ਨ ਸਕੈ ਕੋਏ ਸਦਾ ਨਾਮ ਮੁਖਾ ਨੈ ਔਰ ਨ ਕੋਏ ਮਨ ਹਰ ਕੈ ਭਾਣੈ ਆਵੈ ਜਾਏ ਸਭ ਮੈਂ ਇੱਕੋ ਕਿਛ ਕਹਿ ਨ ਜਾਏ ਸਭ ਹੁਕਮੋ ਵਰਤੈ ਹੁਕਮ ਸਮਾਏ ਦੂ ਸੂ ਸਭ ਤਿਸਰ ਜਾਏ ਤੂੰ ਭੁੱਲ ਨਾ ਭੁੱਲੋ ਕਦੇ ਨਾਹੀ ਗੁਰ ਸ਼ਬਦ ਸੁਣਾਏ ਮਤ ਗਾਏ ਤੂੰ ਮੋਟੋ ਠਾਕੁਰ ਸ਼ਬਦ ਮਾਹੀ ਮਨ ਨਾਨਕ ਮੰਨਿਓ ਸਾਚ ਸਲਾਹੇ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਈ ਇੱਕ ਤਰਾਚਾ ਪਰ ਹਰ ਦੋਏ ਦੂਰ ਦਰਦ ਮਤ ਅੰਮ੍ਰਿਤ ਖਾਏ ਗੁਰਮੁਖ ਪੂਜਾਏ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ ਬਿਰਲਾ ਕੋ ਕੀਨ ਸੁਗੁਰ ਸ਼ਬਦ ਮਿਲਾਏ ਰਹਾਓ ਬੇਦ ਵਖਾਨ ਕਹੈ ਇੱਕ ਕਹੀਐ ਉਹ ਬੇਅੰਤ ਅੰਤ ਕਿਨ ਲਹੀਐ ਇੱਕੋ ਕਰਤਾ ਜਿਨ ਜਗ ਕੀਆ ਬਾਜ ਘਲਾ ਧਰ ਗਗਨ ਧਰੀਆ ਇੱਕੋ ਗਿਆਨ ਧਿਆਨ ਤੁਨ ਬਾਣੀ ਇੱਕ ਨਿਰਾਲਮ ਕਥ ਕਹਾਣੀ ਇੱਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣਾ ਜਾਨ ਇੱਕੋ ਧਰਮ ਦੜਾ ਸੱਚ ਕੋਈ ਗੁਰਮੁਖ ਪੂਰਾ ਜੁਗ ਜੁਗ ਸੋਈ ਅਨਹਦ ਰਾਤਾ ਇੱਕ ਲਿਵਤਾਰੋ ਗੁਰਮੁਖ ਪਾਵੈ ਅਲਖ ਅਪਾਰ ਇੱਕੋ ਤਖ਼ਤ ਇੱਕੋ ਪਾਤਸ਼ਾਹ ਸਰਬੀ ਥਾਈ ਵੇ ਪਰਵਾਹੋ ਤਿਸਕਾ ਕੀਆ ਤ੍ਰਿਭਵਨ ਸਾਰੋ ਅਗਮ ਗੋਚਰ ਏਕੰਕਾਰ ਏਕਾ ਮੂਰਤ ਸਾਚਾ ਨਾਉ ਤਿੱਥੈ ਨਿਬੜਾ ਸਾਚ ਨਿਆਉ ਸਾਚੀ ਕਰਨੀ ਪਤ ਪਰਵਾਨ ਸਾਚੀ ਦਰਗਹਿ ਪਾਵੈ ਮਾਨ ਏਕਾ ਭਗਤ ਏਕੋ ਹੈ ਭਾਓ ਬਿਨ ਭੈ ਭਗਤੀ ਆਵ ਜਾਓ ਗੁਰ ਤੇ ਸਮਝ ਰਹਿ ਮਹਿਮਾਨ ਹਰ ਰਸ ਰਾਤਾ ਜਨ ਪਰਵਾਨ ਇਹ ਤੁਤ ਦੇਖੋ ਸਹਿਜੇ ਰਾਵੋ ਤੁਝ ਬਿਨ ਠਾਕੁਰ ਕਿਸੇ ਨਾ ਭਾਵੋ ਨਾਨਕ ਹਉ ਮੈਂ ਸਭ ਜਲਾਇਆ ਸਾਗੋ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੈ ਪਾਰਾ ਆਪ ਜਾਤ ਨਾ ਲਾਗੈ ਬਾਰਾ ਦੂ ਘਨੋ ਮਰਿਆ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਉੱਤਮ ਕਿਸ ਰਾਖੋ ਹੀਨਾ ਹਰ ਭਗਤੀ ਸਚ ਨਾਮ ਪਤੀ ਨਾ ਰਹਾਓ ਔਖਦ ਕਰ ਥਾਕੀ ਬੋ ਤੇਰੀ ਕਿਉਂ ਦੁੱਖ ਚੂਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਸੂ ਘਨੇਰੇ ਬਿਨ ਹਰ ਭਗਤੀ ਦੂਖ ਘਨੇਰੇ ਦੁੱਖ ਸੋ ਦਾਤੇ ਠਾਕੁਰ ਮੇਰੇ ਰੋਗ ਵਡੋ ਕਿਉ ਬਾਧੋ ਧੀਰਾ ਰੋਗ ਬੁਝਾ ਸੋ ਕਾਟਾ ਪੀਰਾ ਮੈਂ ਅਵਗੁਣ ਮਨ ਮਾਹੀ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਵੀਰਾ ਗੁਰ ਕਾ ਸ਼ਬਦ ਦਾਰੂ ਹਰ ਨਾਉ ਜਿਉਂ ਤੂੰ ਰਾਖੇ ਤਵੈ ਰਹਾਓ ਜਾਗ ਰੋਗੀ ਕਿਆ ਦੇਖ ਦਿਖਾਓ ਹਰ ਨਿਰਮਾਇਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੈ ਗੁਰ ਮਹਿਲੀ ਸੋ ਮਹਿਲ ਬੁਲਾਵੈ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੇ ਲੋਗ ਕੀਤਾ ਹਰਖ ਸੋਗ ਤੇ ਰਹੇ ਨਿਰਾਸਾ ਅੰਤਰ ਚਾਕ ਹਰ ਨਾਮ ਨਿਵਾਸਾ ਪਛਾਣ ਰਹਿ ਲਿਵ ਲਾਗਾ ਜਨਮ ਜੀਤ ਗੁਰਮੁਖ ਤੁਖ ਭਾਗਾ ਗੁਰਦੀਆ ਸਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪੇ ਕਰ ਰਾਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਜੈ ਸਮਾਵੈ ਭੋਗੀ ਕੋ ਦੁਖ ਰੋਗ ਵਿਆਪੈ ਘੱਟ ਘੱਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀਤੇ ਗੁਰ ਸ਼ਬਦ ਤੀਤਾ ਨਾਨਕ ਰਾਮ ਰਵੈ ਹਿਤ ਕੀਤਾ ਬਸੰਤ ਮਹੱਲਾ ਪਹਿਲਾ ਇੱਕ ਤੁਕੀਆ ਮਤ ਭਸਮ ਅੰਧੂਲੇ ਗਹਿਰ ਜਾ ਮਤ ਭਸਮ ਅੰਧੂਲੇ ਗਰਭ ਜਾ ਏ ਨਿਧ ਨਾਗੇ ਜੋਗ ਨਾਹੀ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਅੰਤਕਾਲ ਤੇਰਾ ਆਵੈ ਕਾਮ ਰਹਾ ਗੁਰ ਪੂਛ ਤੁਮ ਕਰੋ ਵਿਚਾਰ ਜਾਂ ਦੇਖੋ ਤੈ ਸਾਰ ਗੋਪਾਲ ਕਿਆਹੋ ਆਖਾਂ ਜਾਂ ਕਛੂ ਲਾਹੇ ਜਾਤ ਪਤ ਸਭ ਤੇਰਾ ਨਾਏ ਕਾਹੇ ਮਾਰ ਦਰਬ ਦੇਖ ਗਰਭ ਜਾਹੇ ਚਲਤੀ ਬਾਰ ਤੇਰੋ ਕਛੂ ਨਾਹੇ ਪੰਚ ਮਾਰ ਚਿਤ ਰਾਖੋ ਥਾਏ ਜੋ ਜੁਗਤ ਕੀ ਅਹ ਪਾਏ ਹਉਮੈ ਪੈਥੜ ਤੇਰੇ ਮਨੈ ਮਾਹੇ ਹਰਨਾ ਚੇਤੇ ਮੂੜੇ ਮੂਤ ਜਾਹੇ ਮਤ ਹਰ ਵਿਸਰਿਆ ਜਮ ਵਸ ਪਾਹੇ ਅੰਤਕਾਲ ਮੂੜੇ ਚੋਟ ਖਾਹੇ
ਗੁਰ ਸ਼ਬਦੀ ਵਿਚਾਰ ਆਪ ਜਾਏ ਸਾਥ ਜੋਗ ਮਨ ਵਸੇ ਆਏ ਜਿਨ ਜੀਓ ਪਿੰਡ ਦਿੱਤਾ ਤਿਸ ਚੇਤੇ ਨਾਹੀ ਮੜੀ ਮਸਾਣੀ ਮੂੜੇ ਜੋਗ ਨਾਹੇ ਗੁਰੂ ਨਾਨਕ ਬੋਲੈ ਭਜਬਾਲ ਤੁਮ ਹੋ ਸੁਜਾਖੇ ਲਿਹੋ ਪਛਾਣ ਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅੰਧੜੀ ਕਾਰ ਮਾਨੂ ਭਰਮੈ ਮਜ ਗੁਬਾਰ ਮਨ ਅੰਧਲਾ ਅੰਧਲੀ ਮਤ ਲਾਗੈ ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਓ ਮਨ ਮੁਖ ਹਰਾਪੁਰ ਅੰਧਲੇ ਗੁਰਮਤ ਨਾ ਭਾਈ ਪਸ਼ੂ ਭਏ ਬਿਮਾਨ ਨਾ ਜਾਈ ਲੱਖ ਚੋ ਰਾਸੀ ਜਨ ਤੋ ਪਾਏ ਮੇਰੇ ਠਾਕੁਰ ਭਾਰੀ ਸਿਰ ਸਮਾਏ ਸਗਲੀ ਭੁੱਲੈ ਨਹੀਂ ਸ਼ਬਦਾਚਾਰ ਸੋ ਸਮਝਿਆ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਭਾਰੀ ਬਖਸ਼ ਲੀਏ ਨਾ ਹੀ ਜਮਕਾਣੀ ਜਿਨ ਕਾ ਹਿਰਦਾਇ ਕੋ ਭਾਇਆ ਆਪੇ ਮੇਲੇ ਭਰਮ ਚੁਕਾਇਆ ਬੇਮੋਤਾਜ ਬੇਅੰਤ ਪਾਰਾ ਸਖ ਤੀਜਾ ਕਰਨਾ ਹਾਰਾ ਨਾਨਕ ਭੁੱਲੇ ਗੁਰ ਸਮਝਾਵੈ ਇੱਕ ਟਿਕਾਵੈ ਸਾਜ ਟਿਕਾਵੈ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸ ਦੇ ਤਰਵਰ ਫੂਲੇ ਬਨ ਹਰੇ ਰਹਾਓ ਆਪੇ ਕਵਲਾ ਕੰਤ ਆਪ ਆਪੇ ਰਾਵੇ ਸ਼ਬਦ ਥਾਪ ਆਪੇ ਬਛਰੂ ਗਊ ਪੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨ ਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖੇ ਕਰਨ ਹਾਰ ਜੋਤ ਜੀ ਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀ ਤੂੰ ਅਕਲ ਨਿਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਯੋਗ ਨੇ ਕੇਵਲ ਰਾਜਨ ਸੁਖੀ ਲੋਕ ਨਾਨਕ ਧਰਾਪੇ ਹਰ ਨਾਮ ਸਵਾਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਸੰਤ ਹਿੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਸੱਤ ਚੌਦੇ ਤੀਨ ਚਾਰ ਕਰ ਮਹਿਲ ਚਾਰ ਬਹਾਲੀ ਚਾਰੇ ਦੀਵੇ ਚਹੋ ਹੱਥ ਦੀਏ ਇੱਕਾ ਇੱਕਾ ਵਾਰੀ ਮਿਹਰਬਾਨ ਮਨਸੂਦਨ ਮਾਧੋ ਵੈਸੀ ਸਭ ਕੁਮਾਰੀ ਹਾਓ ਧਰ ਕਰ ਲਸਕਰ ਪਾਪ ਤੇਰਾ ਧਰਮ ਕਰੇ ਸਿਕਦਾਰੀ ਧਰਤੀ ਦੇਗ ਮਿਲੈ ਕਵੇਰਾ ਭਾਗ ਤੇਰਾ ਭੰਡਾਰੀ ਨਾ ਸਾ ਬੂਰ ਹੋਵੈ ਫਿਰ ਮੰਗੈ ਨਾਰਦ ਕਰੇ ਕੁਆਰੀ ਲੱਭ ਅੰਧੇਰਾ ਬੰਦੀ ਖਾਨਾ ਉਗਨ ਪੈਰ ਲੁਹਾਰੀ ਪੂੰਜੀ ਮਾਰ ਟੋਐ ਮੁਦਗਰ ਪਾਪ ਕਰੇ ਕੋਟ ਵਾਰੀ ਭਾਵੈ ਚੰਗਾ ਭਾਵੇ ਮੰਦਾ ਜੈਸੀ ਨਦ ਤੁਮਾਰੀ ਆਦਪੁਰ ਕੀ ਅੱਲੋ ਕਈਆ ਸੇਖਾਂ ਆਈ ਵਾਰੀ ਦੇਵਲ ਦੇਵਤਿਆ ਕਰ ਲਾਗਾ ਐਸੀ ਕੀਰਤ ਚਾਲੀ ਪੂਜਾ ਬਾਂਗ ਨਿਵਾਜ ਮੁਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਡ ਸਲਾਮ ਕਰੇਂਗੇ ਘਰ ਘਰ ਸਿਵਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕਿਸ ਲਾਹਾ ਮਿਲਾ ਦਿਹਾਰੀ ਨਾਨਕ ਨਾ ਮਿਲਾ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਹਿੰਡੋਲ ਘਰ ਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿੰਨ ਪਲ ਫਿਰ ਨਾ ਰਹਾਈ ਅਨਕ ਪਾਪ ਜਤਨ ਕਰ ਥਾਕੇ ਬਾਰੰਬਾਰ ਭਰਮਾਈ ਮੇਰੇ ਠਾਕੁਰ ਬਾਲਕ ਇੱਕ ਘਰ ਆਨ ਸਤਿਗੁਰ ਮਿਲਿਆ ਤਾਂ ਪੂਰਾ ਪਾਈਆ ਭਜ ਰਾਮ ਨਾਮ ਨਿਸ਼ਾਨ ਰਹਾਉ ਇਹ ਮ੍ਰਿਤਕ ਮਲਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੋ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇਹ ਗੁਰਮੁਖ ਚਰਤ ਦਿਖਾਇਆ ਬਾਹਰ ਖੋਜ ਮੋਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਭਏ ਹੈ ਜੋ ਕ੍ਰਿਸ਼ਨ ਬਿਦਰ ਘਰ ਆਇਆ ਮਿਲਿਓ ਸੁਦਾਮਾ ਭਾਵਨੀ ਧਾਰ ਸਭ ਕੁਛ ਆਗਿਆ ਦਾਜ ਭੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖ ਕਰੇ ਪੀਤੀ ਕਰਤੀ ਤਿਲ ਨਾ ਘਟਾਈ ਜਨ ਕੀ ਉਸਤ ਹੈ ਰਾਮ ਨਾਮਾ ਦੈ ਦੇ ਸੋਭਾ ਪਾਈ ਨਿੰਦਕ ਸਾਖਤ ਖਾਵ ਨਾ ਸਕੈ ਤਿਲ ਆਪਣੇ ਘਰ ਦੁਖੀ ਲਾਈ ਜਨ ਕੋ ਜਨ ਮਿਲ ਸੋਭਾ ਪਾਵੈ ਗੁਣ ਮੈਂ ਗੁਣ ਪ੍ਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੇ ਦਾਸਨ ਦਾਸਾ ਆਪੇ ਜਲ ਪਰੰਪਰ ਕਰਤਾ ਆਪੇ ਮੇਲ ਮਿਲਾਵੈ ਨਾਨਕ ਗੁਰਮੁਖ ਸਹਿਜ ਮਿਲਾਏ ਜਿਉਂ ਜਲ ਮਿਲ ਜਲੈ ਸਮਾਵੈ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੁੱਤ ਪੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਸਾਖੀ ਮਨ ਜਪ ਪਿਆ ਅਜਾਮਲ ਉਦਰਿਆ ਕੈ ਏਕ ਬਾਰ ਬਾਲਮੀਕੈ ਹੋਵਾ ਸਾਧ ਸੰਗ ਧਰੂ ਕੋ ਮਿਲਿਆ ਹਰ ਨੇ ਸੰਗ ਤੇਰਿਆਂ ਸੰਤਾਂ ਜਾਚੂ ਚਰਨ ਰੇ ਲੇ ਮਸਤਕ ਲਾਵੂ ਕਰ ਕਿਰਪਾ ਦੇਨ ਰਹਾਓ ਗਨਕਾ ਉਦਰੀ ਹਰ ਕਹਿ ਤੋਤ ਗਜ ਇੰਦਰ ਧਿਆਇਓ ਹਰ ਕੀਓ ਮੋਕ ਬਿਪੁਰ ਸੁਦਾਮੇ ਦਾਲਤ ਭੰਜ ਰੇ ਮਨ ਧੂ ਵੀ ਭਜ ਗੋਬਿੰਦ ਬਦਕ ਉਧਾਰਿਓ ਖੰਭ ਪਰ ਹਾਰ ਕੁਬਜਾ ਉਦਰੀ ਅੰਗੁਸ਼ਟ ਧਾਰ
ਬਿਦਰ ਉਧਾਰਿ ਉਦਾਸ ਭਾਈ, ਰੇ ਮਨ ਤੂੰ ਭੀ ਹਰ ਧਿਆਈ, ਪ੍ਰਹਿਲਾਦ ਰੱਖੀ ਜਿਨ ਪੈ ਜਾਪ, ਬਸਤਰ ਸ਼ੀਨਤ ਦ੍ਰੋਪਦੀ ਰੱਖੀ ਲਾਜ, ਜਿਨ ਜਿਨ ਸੇਵਿਆ ਅੰਤ ਬਾਰ, ਰੇ ਮਨ ਸੇਵ ਤੂੰ ਪਰੇ ਹੀ ਪਾਰ, ਧੰਨੈ ਸੇਵਿਆ ਬਾਲ ਬੁੱਧ, ਤਰਲੋਚਨ ਗੁਰਮਿਲ ਭਈ ਸਿੱਧ ਦੇ।

ਸੀਤੈ ਨੀਨੇ ਭਗਤ ਰਾਖ, ਤਿਨਕਾ ਗੁਣ ਅਵ ਗੁਣ ਨਾ ਵਿਚਾਰਿਓ ਕੋਈ, ਇਹ ਬਿਧ ਦੇਖ ਮਨ ਲੱਗਾ ਸੀ। ਕਬੀਰ ਧਿਆਇਓ ਏਕ ਰੰਗ, ਨਾਮ ਦੇਵ ਹਰ ਜੀਵ ਬਸ ਹੇ ਸੰਗ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰ ਨਾਨਕ ਦੇਵ ਗੋਬਿੰਦ ਰੂਪ। ਬਸੰਤ ਮਹੱਲਾ ਪੰਜਵਾਂ, ਅਣਖ ਜਨ ਭ੍ਰਮੇ ਜੋਨ ਮਾਹੇ, ਹਰ ਸਿਮਰਨ ਬਿਨ ਨਰਕ ਪਾਹੇ। ਭਗਤ ਬਿਹੂਨਾ ਖੰਡ ਖੰਡ, ਬਿਨ ਬੂਝੇ ਜਮ ਦੀਤ ਦੰਡ, ਗੋਬਿੰਦ ਭਜੋ ਮੇਰੀ ਸਦਾ ਮੀਤ, ਸਾਸ ਬਦ ਕਰ ਸਦਾ ਪ੍ਰੀਤ।

ਬਿਰਤ ਪਾਉਤ ਜਾਹੇ, ਬੀਤ ਮੀਤ ਕੋ ਸਫਾ ਨਾਹੇ, ਆਪ ਬੀਜ ਆਪੇ ਹੀ ਖਾਹੇ, ਜਾ ਕੈ ਕੀਨੈ ਹੋਤ ਬਿਕਾਰ, ਸੇ ਸੋੜ ਚੱਲਿਆ ਕਿਨ ਮਹਿ ਗਵਾਰ, ਮਾਇਆ ਮੋਹੇ ਬਹੁ ਭਰਮਿਆ ਕਿਰਤ ਰੇਖ।

ਪਾਲ ਕਰ ਕਿਰਪਾ ਲਾਡਲੇ ਹੋ ਲਾਏ ਨਾਨਕ ਦਾਸ ਪ੍ਰਭ ਕੀ ਸਰਨਾਏ ਬਸੰਤੀ ਵਾਰ ਮਹਿਲ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਈ ਕੈ ਹੋ ਹਰਿਆ ਭਾਈ ਕਰ ਮਨ ਖੰਤਾ ਪਾਈਐ ਇਹ ਰੁੱਤ ਸੁਹਾਈ ਵਨ ਤ੍ਰੰਤੇ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੌਰ ਨ ਧਾਈ ਪੰਜੇ ਪੱਦੇ ਮਹਾਂਬਲੀ ਕਰ ਸੱਚਾ ਢੋਵਾ ਆਪਣੇ ਚਰਨ ਚ ਪਾਇਨ ਵਿੱਚ ਦਈਓ ਖੜੋਵਾ

ਮਾਹੀ ਸਮਾਵੈ ਜੀ ਜੰਤ ਸਭ ਖਸਮ ਕੀ ਕੌਣ ਕੀਮਤ ਪਾਵੈ ਕਹਿਣ ਧਿਆਇਨ ਸੁਨਨ ਨਿਤ ਸੇ ਭਗਤ ਸੁਹਾਵੈ ਅਗਮ ਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ ਸਚ ਪੂਰਾ ਗੁਰੂ ਉਪਦੇਸਿਆ ਨਾਨਕ ਸੁਣਾਵੈ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਰਾਜਾ ਰਾਮ ਮੌਲਿਆ ਅੰਤ ਭਾਏ ਜੈ ਦੇਖੋ ਤਾਰਿਆ ਸਮਾਏ ਰਹਾ ਦੁਤੀਆ ਮੌਲੀ ਚਾਰ ਬੇਦ ਸਿਮਰਤ ਮੌਲੀ ਸਿਓਕ ਤੇਬ ਸ਼ੰਕਰ ਮੌਲਿਓ ਜੋਗ ਧਿਆਨ ਕਬੀਰ ਕੋ ਸਵਾਮੀ ਸਭ ਸਮਾਨ ਪੰਡਿਤ ਜਨ ਮਾਤੇ ਪਾਠ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਅਹਮੇਵ ਤਪਸੀ ਮਾਤੇ ਤਾਪ ਕਾ ਭੇਵ ਸਭ ਮਦ ਮਾਤੇ ਕੋ ਨਾ ਜਾਗ ਸੰਗ ਹੀ ਚੋਰ ਘਰ ਮੁਸਨ ਲਾਗ ਰਹਾਓ ਜਾਗੇ ਸੁਖ ਦਿਓ ਅਰਥ ਪੂਰ ਹਨਵਤ ਜਾਗੈ ਧਰਲੰਕੂਰ ਸ਼ੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਾਗਤ ਸੋਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਕੇ ਅਧਿਕ ਕਾਮ ਕਹਿ ਕਬੀਰ ਭਜ ਰਾਮ ਨਾਮ ਜੋਏ ਖਸਮ ਹੈ ਜਾਇਆ ਪੂਤ ਪਾਪ ਕੇ ਲਾਇਆ ਦਿਨ ਸਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਭਾਉ ਸੁਤਮੁਖ ਲਾਈ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਨਾ ਬਿਨ ਖਿਰ ਖਿਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੈ ਬਿਨ ਬਾਸਨ ਖੀਰ ਬਿਲੋਵੈ ਬਿਨ ਅਸਥਨ ਗਊ ਲਵੇਰੀ ਪੈਡੇ ਬਿਨ ਬਾਟ ਕਨੇਰੀ ਬਿਨ ਸਾਗੁਰ ਬਾਟ ਨਾ ਪਾਈ ਕਉ ਕਬੀਰ ਸਮਝਾਈ ਪ੍ਰਹਲਾਦ ਖਾਏ ਪੜਨ ਸਾਲ

ਦਾ ਮਰ ਕਾ ਕਦੋ ਜਾਇ ਪ੍ਰਹਲਾਦ ਬੁਲਾਏ ਬੇਗ ਧਾਇ ਤੂੰ ਰਾਮ ਕਹਿਣ ਕੀ ਚੋਟ ਬਾਲ ਤੁਝ ਤੁਰ ਛਡਾਓ ਮੇਰੋ ਕਹਿਓ ਮਾਨ ਮੋਕੋ ਕਹਾ ਸੁਤਾਵੋ ਬਾਰ ਬਾਰ ਤਬ ਜਲ ਥਲ ਗਿਰ ਪੀਏ ਪਹਾੜ।

ਥੰਮਤੇ ਨਿਕਸੀ ਕਿਆ ਵਿਸਥਾਰ ਹਨਾਕ ਸਿਰ ਦਿਓ ਨੱਕ ਬਿਦਾਰ ਹੋਏ ਪਰਮ ਪੁਰਖ ਦੇਵਾ ਦੇਵਰ ਭਗਤ ਹੇਤ ਨਰ ਸਿੰਘ ਭੇਵ ਕਹਿ ਕਬੀਰ ਕੋ ਲਖੈ ਨਾ ਪਾਰ ਪਹਿਲਾਦ ਉਧਾਰੀ ਅਨਕਬਾਰ ਇਸ ਤਨ ਮਨ ਮਦੇ ਮਦਨ ਚੋਰ ਜਿਨ ਗਿਆਨ ਰਤਨ ਫਿਰ ਦੀਨ ਮੋਰ ਮੈਂ ਅਨਾਦ ਪ੍ਰਭ ਕਹੋ ਕਾਹੇ ਕੋ ਕੋ ਨਾ ਬਿਗੂ ਧੋ ਮੈਂ ਕੋ ਆਹੇ ਮਾਧੋ ਦਾਰਨ ਦੁੱਖ ਸਹਿਓ ਨਾ ਜਾਏ ਮੇਰੋ ਚਪਲ ਬੁੱਧ ਸਿਉ ਕਹਾ ਵਸਾਏ ਰਹਾਓ ਸੰਤ ਸੁਨੰਦਨ ਸਿਵ ਸੁਕਾ ਨਾਵ ਕਮਲ ਜਾਨੇ ਪ੍ਰਮਾਦ ਕਬ ਜਨ ਜੋਗੀ ਜਟਾ ਧਾਰ

ਆਪਕ ਸਾਗਰ ਗੁਣ ਰਹੁ ਕਬੀਰ ਨਾਇਕ ਏਕਨ ਜਾਰੂ ਪਾਚ ਬਰਦ ਪਤੀਸਕ ਸੰਗ ਕਾਚ ਨਉ ਬਹੀਆ ਦਸ ਗੋਨ ਕਾਹੇ ਕਸਨ ਬਹੱਤਰ ਲਾਗੀ ਤਾਹੇ ਮੋਹਿ ਐਸੇ ਬਨ ਸਿਓ ਨਹੀਨ ਕਾਜ ਜਿਤ ਘਟੈ ਮੂਲ ਨਿਤ ਬੜਾ ਵਿਆਜ ਰਹਾਉ ਸਾਸੂਤ ਮਿਲ ਬਨ ਜਕੀਨ ਕਰਮ ਭਾਵਨੀ ਸੰਗ ਲੀਨ ਤੀਨ ਜਗਾਤੀ ਕਰਤਰਾਰ ਚਲੋ ਬਨ ਜਾ ਰਾ ਹਾਰ ਝਾਰ ਪੂੰਜੀ ਹੈਰਾਨੀ ਬੰਜ ਟੂਟ ਦਾਹ ਦਿਸ ਢਾਂਡੋ ਗਯੋ ਫੂਟ ਕਹਿ ਕਬੀਰ ਮਨ ਸਰਸੀ ਕਾਜ ਸਹਿਸ ਮਾਨੋ ਤਾਂ ਭਰਮ ਭਾਜ ਬਸੰਤ ਹਿੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਤਾ ਜੂਠੀ ਪਿਤਾ ਵੀ ਜੂਠਾ ਜੂਠੇ ਹੀ ਫਲ ਲਾਗੇ ਆਵੇ ਜੂਠੇ ਜਾਹੇ ਵੀ ਜੂਠੇ ਜੂਠੇ ਮਰੇ ਭਾਗੇ ਕਹੋ ਪੰਡਿਤ ਸੂਚਾ ਕਵਨ ਠਾਓ ਜਹਾਂ ਬੈਸ ਹੋ ਭੋਜਨ ਖਾਓ ਰਹਾਓ ਜਿਹ ਬਾ ਜੂਠੀ ਬੋਲਤ ਜੂਠਾ ਕਰਨ ਨੇਤਰ ਸਾਹਿਬ ਜੂਠੇ ਇੰਦਰੀ ਕੀ ਜੂਠ ਉਤਰ ਸਨਾਹੀ ਬ੍ਰਹਮ ਅਗਨ ਕੇ ਲੂਠੇ ਅਗਨ ਜੂਠੀ ਪਾਣੀ ਜੂਠਾ ਜੂਠੀ ਬੈਸ ਪਕਾਇਆ ਜੂਠੀ ਕਸੀ ਪਰੋਸਣ ਲਾਗਾ ਜੂਠੇ ਹੀ ਬੈਠਾਇਆ ਗੋਬਰ ਜੂਠਾ ਚੌਂਕਾ ਜੂਠਾ ਜੂਠੀ ਚੀਨੀ ਕਾ ਦੀਨੀ ਕਾਰਾ ਕਹਿ ਕਬੀਰ ਤੇਈ ਨਰ ਸੂਠੇ ਸਾਚੀ ਪਰੀ ਵਿਚਾਰਾ ਰਾਮਾਨੰਦ ਜੀ ਘਰ ਪਹਿਲਾ ਇੱਕ ਓਅੰਕਾਰ ਸਰਬ ਪ੍ਰਸਾਦ ਕਤ ਜਾਈਏ ਰੀ ਘਰ ਲਾਗੋ ਰੰਗ ਮੇਰਾ ਚੇਤਨਾ ਚਲੈ ਮਨ ਭਇਓ ਪੰਗ ਰਹਾਉ ਇੱਕ ਦਿਵਸ ਮਨ ਭਈ ਮੰਗ ਘਸ ਚੰਦਨ ਚੋਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੀ ਜਹਾਂ ਜਾਈਏ ਤਾਂ ਜਲ ਪਖਾਨ ਤੂੰ ਪੂਰ ਦਿਓ ਹੈ ਸਭ ਸਮਾਨ ਵੇਦ ਪੁਰਾਣ ਸਭ ਦੇਖੇ ਜੋਏ ਕੂਆਂ ਤੋਂ ਜਾਈਐ ਜੋ ਈਹਾਂ ਨਾ ਹੋਏ ਸਾਗੁਰ ਮੈਂ ਬਲਹਾਰੀ ਤੋਜਨ ਸਕਲ ਬਿਕਲ ਭ੍ਰਮ ਕਾਟੇ ਮੋਹ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬਸੰਤ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਵੈ ਸੇਵਕ ਭਜੈ ਚਰਨ ਕਾਲ ਨਾ ਜੀਵੈ ਦੋ ਕੁਲ ਲੱਜੈ ਤੇਰੀ ਭਗਤ ਨਾ ਛੋਡੋ ਭਾਵੈ ਲੋਕ ਹਸੈ ਚਰਨ ਕਮਲ ਮੇਰੇ ਹੀਰੇ ਬਸੈ ਰਹਾਉ ਜੈਸੇ ਆਪਣੇ ਧਨੀ ਪੁਰਾਣੀ ਮਰਨ ਮੰਡੈ ਤੈਸੇ ਸੰਜਨਾ ਰਾਮ ਨਾਮ ਨਾ ਛਾਂਡੈ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ ਨਾਰਾਇਣ ਸੋ ਪ੍ਰਸੰਨ ਹੋਏ ਤਾਂ

ਸਤਿਗੁਰ ਮੇਲ ਤੂੰ ਮੋਕੋ ਪਾਰ ਉਤਾਰੀ ਕੇਸਵਾ ਨਾਮਾ ਕਹਿ ਹੋ ਤਰ ਵੀ ਨਾ ਜਾਣੂ ਮੋਕੋ ਬਾਹ ਦੇ ਪੀਛਲਾ ਸਹਿਜ ਅਵਲ ਧੂੜ ਮਨੀ ਗਾਡੀ ਚਾਲਤੀ ਪੀਛਾ ਤਿਨਕਾ ਲੈ ਕਰ ਹਾਂਕੀ ਜੈਸੇ ਪਨਕਤ ਫਰੂਟਟ ਹਾਂਕਤੀ ਸਰ ਧੋਵਨ ਚਾਲੀ ਲਾਡਲੀ ਰਹਾ ਧੋਬੀ ਧੋਵੈ ਬਿਰੇ ਬਰਾਤਾ ਹਰ ਚਰਨ ਮੇਰਾ ਮਨ ਰਾਤਾ ਭੰਟ ਨਾਮ ਦਿਓ ਰਮ ਰਹਿਆ ਆਪਣੇ ਭਗਤ ਪਰ ਕਰ ਦਿਆ ਬਸੰਤ ਬਾਣੀ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੁਝੇ ਸੁਜੰਤਾ ਕਛੂ ਨਾਹੀ ਪਹਿਰਾਵਾ ਦੇਖੇ ਉਪਜਾਏ ਗਰਭਵਤੀ ਕਾ ਨਾਹੀ ਖਾਉ ਤੇਰੀ ਗਰਦਨ ਉੱਪਰ ਲਵੈ ਕਾਉ ਤੂੰ ਤਾਏ ਗਰਭੇ ਬਾਵਲੀ ਜੈਸੇ ਭਾਗੋ ਖੂਬਰਾਜ ਤੂੰ ਤਿਸਤੇ ਖਰੀ ਤਾਵਲੀ ਰਹਾਉ ਜੈਸੇ ਕਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਧੂੜੈ ਪਰਦੇਸ ਆਪ ਤਨ ਕਾ ਜੋ ਕਰੈ ਵਿਚਾਰ ਤਿਸ ਨਹੀਂ ਜਮ ਕੰਕਰ ਕਰੀ ਖੁਆਰ ਪੁੱਤਰ ਕਲੱਤਰ ਕਾ ਕਰੀ ਅਹੰਕਾਰ ਠਾਕੁਰ ਲੇਖਾ ਮੰਗਨ ਹਾਰ ਪੀੜੇ ਕਾ ਦੁੱਖ ਸਹਿ ਜੀਓ ਪਾਛੇ ਕਿਸੇ ਪੁਕਾਰੇ ਪੀਓ ਪੀਓ ਸਾਧੂ ਕੀ ਜੋ ਲੇਹ ਓਟ ਤੇਰੇ ਮਿੱਟੀ ਪਾਪ ਸਭ ਕੋਟ ਕੋਟ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੂਨ ਕਾਮ ਸੰਤ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਝਮਕ ਬਾਲ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸ ਹੀ ਕੇਤੂ ਮਤ ਹੀ ਜਾਏ ਰਹਾਉ ਚਾਕੀ ਚਾਕੇ ਚੂਨ ਖਾਏ ਚਾਕੀ ਕਾ ਚੀਤਰਾ ਕਹਾਂ ਲੈ ਜਾਏ ਠੀਕੇ ਪਰ ਤੇਰੀ ਬਹੁਤ ਜੀਠ ਮਤ ਲੱਕੜੀ ਸੋਟਾ ਤੇਰੀ ਪਰੈ ਪੀਠ ਕਹਿ ਕਬੀਰ ਭੋਗ ਭਲੇ ਕੀਨ ਮਤ ਕੋ ਮਾਰੈ ਇੰਚ ਢੇਮ ਰਾਗ ਸਾਗ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਾਹਿਬਾਂ ਗੁਰ ਪ੍ਰਸਾਦ ਆਪਣੇ ਠਾਕੁਰ ਕੀ ਹੁਚੇਰੀ ਸਰਨ ਗਹੇ ਜਗ ਜੀਵਨ ਪ੍ਰਾਪਕੇ ਹਉਮੈ ਮਾਰਨ ਬੇਰੀ ਰਹਾਉ ਪੂਰਨ ਪਰਮ ਪੁਰਖ ਪਰਮੇਸ਼ਰ ਪ੍ਰੀਤਮ ਪ੍ਰਾਨ ਹੁਮਾਰੇ ਮੋਹਨ ਮੋਹਿ ਲਿਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮਨ ਮੁਖਹੀਨ ਹੋਸ਼ੀ ਮਤ ਝੂਕੀ ਮਨ ਤਨ ਪੀਰ ਸਰੀਰੇ ਜਬ ਕੀ ਰਾਮ ਰੰਗੀਲਾ ਰਾਤੀ ਰਾਮ ਜਗਤ ਮਨ ਧੀਰੇ ਹਉਮੈ ਛੋਟ ਭਈ ਬੈ ਰਾਗਨ ਸਭ ਸਾਚੀ ਸੁਰ ਸਮਾਨੀ ਅਕਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਦੁਕਾਨੀ ਧੂਰ ਭਵਿੱਖ ਨਾਹੀ ਤੁਮ ਜਾਸੇ ਮੇਰੇ ਪ੍ਰੀਤਮ ਪ੍ਰਾਨ ਧਾਰਾ ਹਰ ਕੈ ਨਾਮ ਰਤੀ ਸੁਹਾਗਨ ਨਾਨਕ ਨਾਮ ਪਧਾਰਾ ਵਸਾਰਨ ਮਹੱਲਾ ਪਹਿਲਾ ਹਰ ਮਿਣ ਕਿਉਂ ਰਹੀਏ ਦੁੱਖ ਵਿਆਪੈ ਜਿਹਵਾ ਸਾਧਨਾ ਪੀ ਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਰਹਾਉ ਜਬ ਲਗ ਦਰਸਨਾ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਵਿਗਾਸੀ ਊਨਮ ਘੰਟਰ ਗਰਜਾ ਬਰਸੈ ਕੋਕਿਲ ਮੋਰ ਬੈ ਰਾਗੈ ਤਰਵਰ ਬਿਰਖ ਬਿਹੰਗ ਭਯੰਕਮ ਧਰ ਫਿਰ ਧਨ ਸੁਹਾਗੈ ਕੁਚਲ ਕੁਰੂਪ ਕੁਨਾਰ ਕੁਲਖਨੀ ਫਿਰਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮ ਦੋਸ਼ ਮਾਨਿਆ ਆਏ ਨਾ ਜਾਵੈ ਨਾ ਦੁੱਖ ਪਾਵੈ ਨਾ ਦੁੱਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਿ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰੰਗ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਧਾਰਾ ਰਹਾਉ ਇਨ ਬਿਦ ਹਰ ਮਿਲੀਏ ਵਰ ਕਾਮਨ ਧਨ ਸੁਹਾਗ ਪਿਆਰੀ ਜਾਤ ਪਰਨ ਕੁਲ ਸਹਿ ਸਾ ਚੁੱਕਾ ਗੁਰਮੁਖ ਸ਼ਬਦ ਵਿਚਾਰੀ ਜਿਸ ਮਨ ਮਾਨੈ ਬਿਮਾਨ ਨਾ ਤਾਕੋ ਹਿੰਸਾ ਲੋਭ ਸਾਰੇ ਸਹਿਜ ਰਵੈ ਵਰ ਕਾਮਨ ਫਿਰਕੀ ਗੁਰਮੁਖ ਰੰਗ ਸਵਾਰੀ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੇ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਹਾਵ ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ ਕਿਲ ਵਿਖਦੋ ਕਾਟੇ ਸਭ ਦੂਰ ਆਤਮ ਜੋਤ ਭਈ ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡੇ ਭਾਗ ਸਤਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਹਰ ਸਰ ਤੀਰਥ ਮਜਨ ਕੀ ਆਸਾ ਸੰਗਤ ਪਗ ਨਹਾਏ ਧੂਰ ਦੁਰਮਤ ਵਿਕਾਰ ਮਲੀਨ ਮਤ ਹੋਛੀ ਹਿਰਦਾ ਕੁਸ਼ੁੱਧ ਲਾਗਾ ਮਕੂਰ ਬਿਨ ਕਰਮਾ ਕਿਉ ਸੰਗਤ ਪਾਗੇ ਹਉਮੈ ਵਿਆਪ ਰਿਹਾ ਮਨ ਧੂਰ ਹੋ ਦਿਆਲ ਕਿਰਪਾ ਕਰ ਹਰ ਜੀ ਮੰਗ ਸਤ ਸੰਗਤ ਪਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ
ਜਨ ਹਰ ਭੇਟਿਆ ਰਾਮ ਹਜ਼ੂਰ। ਬਸੰਤ ਸਾਰੰਗ ਮਹੱਲਾ ਚੌਥਾ। ਗੋਬਿੰਦ ਚਰਨ ਕੋ ਬਲਹਾਰੀ, ਭਵ ਜਲ ਜਗਤ ਨ ਜਾਈ ਤਰਨਾ। ਜਪ ਹਰ ਹਰ ਪਾਰ ਉਤਾਰੀ, ਰਾਹ ਹਿਰਦੈ ਪ੍ਰਤੀਤ ਬਣੀ, ਪ੍ਰਭ ਕੇਰੀ ਸੇਵਾ ਸੁਖ ਵਿਚਾਰੀ। ਅਨਜਨ ਰਾਮ ਨਾਮ ਜਪ ਹਿਰਦੈ, ਸਰਬ ਕਲਾ ਗੁਣਕਾਰੀ, ਪ੍ਰਭ ਅਗਮ ਗੋਚਰ ਵਿਆ ਸਰਬ ਠਾਈ। ਮਨ ਤਾਂ ਲੱਖ ਪਾਰੀ, ਗੁਰ ਕਿਰਪਾਲ ਭਇ ਤਬ ਪਾਇਆ, ਹਿਰਦੈ ਲੱਖ ਲਖਾਰੀ, ਅੰਤ ਹਰ ਨਾਮ ਸਰਬ ਧਰਨੀ ਧਰ। ਸਾਖਤ ਕਉ ਦੂਰ ਭਇਆ ਅਹੰਕਾਰੀ, ਤ੍ਰਿਸ਼ਨਾ ਜਲਤ ਨ ਕਬਹੂ ਬੁਝੇ, ਜੂਵੈ ਬਾਜੀ ਹਾਰੀ। ਊਠਤ ਬੈਠਤ ਹਰ ਗੁਣ ਗਾਵੇ, ਗੁਰ ਕਿੰਚਤ ਕਿਰਪਾ ਧਾਰੀ। ਨਾਨਕ ਜਿਨ ਕੋ ਨਦਰ ਭਈ ਹੈ, ਤਿਨਕੀ ਪੈ ਸਵਾਰੀ। ਸਾਰਗ ਮਹੱਲਾ ਚੌਥਾ। ਹਰ ਅੰਮ੍ਰਿਤ ਨਾਮ ਦੇਹ ਪਿਆਰੇ, ਜਿਨ ਉੱਪਰ ਗੁਰਮੁਖ ਮਨ ਮਾਨਿਆ, ਤਿਨਕੇ ਕਾ ਸਵਾਰੇ। ਰਹਾਉ ਜੋ ਜਨ ਦੀਨ ਭਈ ਗੁਰ ਆਗੀ, ਤਿਨਕੇ ਦੁੱਖ ਨਿਵਾਰੀ। ਅੰਦਿਨ ਭਗਤ ਕਰੋ ਗੁਰ ਆਗੈ, ਗੁਰ ਕੈ ਸਭ ਸਵਾਰੇ। ਹਿਰਦੈ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੈ ਰਸ ਵਿਚਾਰੇ। ਗੁਰ ਪ੍ਰਸਾਦ ਅੰਮ੍ਰਿਤ ਰਸ ਪੀਨਿਆ, ਓਏ ਪਾਵੇ ਮੁਖ ਦੁਆਰੇ। ਸਤਿਗੁਰ ਪੁਰਖ ਅਚਲ ਅਚਲਾਮਤ, ਜਿਸ ਦ੍ਰਿੜਤਾ ਨਾਮ ਆਧਾਰੇ, ਤਿਸ ਆਗੇ ਜੀਓ ਦੇਵ ਆਪਣਾ ਹੂੰ। ਸਾਧੂ ਕੈ ਬਲਹਾਰਿਆ, ਮਨ ਭਰਮ ਦੂਜੇ ਭਾਇ ਲਾਗੇ, ਅੰਤਰ ਗਿਆਨ ਗੁਬਾਰੀ। ਸਤਿਗੁਰ ਦਾਤਾ ਨਦਰ ਨਾ ਆਵੈ, ਨਾ ਉਰਵਾਰ ਨਾ ਪਾਰੇ, ਸਰਬੇ ਘਾਟ ਕਰ ਰਵਿਆ ਸੁਆਮੀ। ਸਰਬ ਕਲਾ ਕਲ ਧਾਰੇ, ਨਾਨਕ ਦਾਸਨ ਦਾਸ ਕੈਤ ਹੈ, ਕਰ ਕਿਰਪਾ ਲਿਹੋ ਗੁਬਾਰੇ। ਸਰਬੇ ਘਟ ਘਟ ਰਵਿਆ ਸੁਆਮੀ, ਸਰਬ ਕਲਾ ਕਲ ਧਾਰੀ, ਨਾਨਕ ਦਾਸਨ ਦਾਸ ਕੈਤ ਹੈ, ਕਰ ਕਿਰਪਾ ਲਿਹੋ ਉਭਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਾਸ ਵਿਸੰਪਰ ਏਕੈ ਨਾਮ ਜਪਤ ਅਗੰਤ ਅਨੇਕ